0: ਰੱਖਦਾ ਗਿਆਨ
1: ਪਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੇ
0: ਨਾਨਕੀਆਂ ਮੁਕਤ ਆ ਕੇ ਸੁਖ ਪਾਵੇ
1: ਭਗਵੰਤਾ ਹੋਏ ਕਰ ਕਰਵਾਵੇ
0: ਤੇ ਸਮਾਨ ਕਛ ਸੰਗ ਨਾ ਜਾਵੇ
1: ਬੋ ਲਸ਼ਕਰ

0: ਕਵੇ
1: ਆਪਸ ਕੋ ਜੋ ਭਲਾ ਕਹਾਵੇ
0: ਕਿਸੇ ਭਲਾਈ ਨਿਕਟ ਨਾ ਆਵੇ
1: ਸਰਬ ਕੀ ਰੇਂਜਾ ਕਾ ਮਨ ਹੋਏ
0: ਕੌਣ ਨਾਨਕ ਤਾਂ ਕੀ ਨਿਰਮਲ ਸੋਏ
1: ਜਬ ਲਗ ਜਾਣੇ

0: ਸਤਿਗੁਰ ਸਿੱਖੀ ਕਰੇ ਪ੍ਰਿਤਪਾਲ,
1: ਸੇਵਕੋ ਗੁਰ ਸਦਾ ਦਿਆਲ,
0: ਸਿੱਖੀ ਗੁਰ ਦੁਰਮਤ ਮਲ ਹਿਰੇ,
1: ਗੁਰ ਬਚਨੀ ਹਰ ਨਾਮ ਉਚਰੇ,
0: ਸਤਿਗੁਰ ਸਿੱਖੇ ਬੰਧਨ ਕਟੇ,
1: ਗੁਰ ਕਾ ਸਿੱਖ ਵਿਕਾਰ ਤੇ ਹਟੇ,
0: ਸਤਿਗੁਰ ਸਿੱਖੋ ਨਾਮ ਧਨ ਦੇ,
1: ਗੁਰ ਕਾ ਸਿੱਖ ਵਿਟਪਾਗੀ।

0: ਗੁਣ ਪ੍ਰਭ ਸਹਿ ਸੁਭਾਏ
1: ਤਬ ਸੇ ਸਖਤ ਕੋ ਕਿਤ ਠਾਏ
0: ਜਬ ਆਪਹਿ ਆਪ ਆਪਣੀ ਜੋਤ ਤਰੈ
1: ਤਬ ਕਵਨ ਨਿਡਰ ਕਵਨ ਕਟ ਡਰੇ
0: ਆਪਨ ਚਲਤ ਆਪ ਕਰਨੇ ਹਾਰ
1: ਨਾਨਕ ਠਾਕਰ ਅਗਮ ਅਪਾਰ
0: ਅਵਨਾਸੀ ਸੁਖ ਆਪਣੇ ਆਸ

0: भूतवंत कुलवंत पतवंत
1: जीवन
0: धन धन धन जन आया।

ਨਾਮ ਦੇਣ ਦਾ ਤਾਂ ਗੁਰਸਿੱਖੀ ਜੀਵਨ ਬਖਸ਼ਣ। ਸੋ ਆਓ ਜਿਹੜਾ ਸਮਾਂ ਆਪਣੇ ਪਾਸ ਬਾਕੀ ਹੈ ਵੱਧ ਚੜ੍ਹ ਕੇ ਆਇਆ ਕਰੀਏ, ਵੱਧ ਚੜ੍ਹ ਕੇ ਹਾਜ਼ਰੀਆਂ ਭਰੋ। ਗੁਰੂ ਕੀਆਂ ਪੰਚਮ ਪਾਤਸ਼ਾਹ ਦੀਆਂ ਖੁਸ਼ੀਆਂ ਲੈਣੀਆਂ ਨੇ। ਸੋ ਸਾਰੇ ਹੀ ਮਾਈ ਭਾਈ ਦੇ ਚਰਨਾਂ 'ਚ ਬੇਨਤੀ ਹੈ, ਭਾਈ ਆਓ ਸਤਿਗੁਰੂ ਦੇ ਚਰਨਾਂ ਨਾਲ ਜੁੜੀਏ, ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੀਏ। ਅੱਜ ਜੋ ਸ਼ਾਮਾਂ ਦੇ ਦੀਵਾਨ ਨੇ ਭਾਈ ਸਾਹਿਬ ਭਾਈ ਭਿੰਦਰਪਾਲ ਸਿੰਘ ਜੀ, ਮਹਾਨ ਕਥਾਵਾਚਕ ਆਪਣੇ ਪਾਸ ਪਹੁੰਚ ਰਹੇ ਨੇ। ਉਹਨਾਂ ਦਾ ਸਮਾਂ ਹੈ 8 ਵਜੇ ਤੋਂ 9 ਵਜੇ ਤੱਕ। ਸੋ ਬੇਨਤੀ ਹੈ, ਦੀਵਾਨ ਤਾਂ ਹੁਣ ਸ਼ੁਰੂ ਹੋ ਗਿਆ ਹੈ, 6 ਵਜੇ ਰਹਿਰਾ ਸਾਹਿਬ ਦਾ ਪਾਠ ਹੋ ਜਾਣਾ ਨੇ, ਉਸ ਤੋਂ ਉਪਰੰਤ ਦੀਵਾਨ ਸਜੇਗਾ। ਉਹਨਾਂ ਦਾ ਸਮਾਂ ਜਿਹੜਾ ਹੈ ਉਹ 8 ਵਜੇ ਤੋਂ 9 ਵਜੇ ਤੱਕ ਹੈ। ਸੋ ਸਾਰੇ ਹਾਜ਼ਰੀ ਭਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਰਹਿਰਾ ਸਾਹਿਬ ਦਾ ਪਾਠ ਸਰਵਣ ਕਰੀਏ। ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਪਾਸੋਂ, ਉਸ ਤੋਂ ਉਪਰੰਤ ਆਰਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵ

ਖਸਮ ਵਿਸਾਰੇ ਤੇ ਕਮ ਜਾਤ ਨਾਨਕ ਨਾਮ ਐ ਬਾਜ ਸਨਾਦਰਾ ਗੋਜਰੀ ਮਹੱਲਾ ਚੌਥਾ ਅਰਕੇ ਜਨ ਸਤਿਗੁਰ ਸਤਿ ਪੁਰਖਾ

ਤੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤਵੈ ਉਦਮ

ਪ੍ਰਸਾਦ ਪਰਮ ਪਦ ਪਾਇਆ ਸੁੱਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਇਹ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਿਗ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਉਡੇ ਊਡ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਮਨ ਖਲਾਵੈ ਕਮਨ ਚੁਗਾਵੈ ਮਨ ਮੈਂ ਸਿਮਰਨ ਕਰਿਆ।

ਹਰ ਧਿਆਮ ਹੈ ਤੁਧ ਜੀ, ਸੇ ਜਨ ਜੁਗ ਮੈਂ ਸੁਖਵਾਸੀ, ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਟੁੱਟੀ ਜਮ ਕੀ ਫਾਸੀ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ, ਸੇ ਧਨ

ਤੇਰੀ ਤੂੰ ਸਭ ਨੀ ਧਿਆਇਆ ਜਿਸ ਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੂੰ ਆਪ ਵੀ ਛੋੜਿਆ ਆਪ ਮਿਲਾਇਆ ਤੂੰ ਦਰੀਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੇਲ ਵਿਯੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਇਹ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਵਖਾਣੇ ਜਿਨ ਹਰ ਸੇਵਿਆ ਤੈਨੂੰ ਸੁਖ ਪਾਇਆ

ਵਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚੌਪਾਈ ਹਮਰੀ ਕਰੋ ਹਾਦਰ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬੈ ਤੁਮ ਗਾਵੋ ਆਪ ਹੱਦ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸਿੱਖ ਸਬੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰਿਆ ਸਭ ਬੈਰਨ ਕੋ ਆਸੰਗਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਗੋਈ ਅਵਰਨਾ ਧਿਆਹੂੰ ਜੋ ਬਰ ਚਾਹੂੰ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਆ ਹੈ।

ਕਾਲ ਸਭ ਜਗਤ ਬਨਾਇਓ, ਦੇਵ ਦਇਆ ਜਸ਼ਨ ਉਪਜਾਇਓ, ਆਦਿ ਅੰਤ ਇੱਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸ਼ਕਾਰ ਤਿਸ ਹੀ ਕੋ ਹਮਾਰੀ, ਸਗਲ ਪ੍ਰਜਾ ਜਿਨ ਆਪ ਸਵਾਰੀ। ਸਿਵਕਨ ਕੋ ਸਿਵਕਨ ਸੁਖ ਦੀਓ, ਸਤ੍ਰਣ ਕੋ ਬਲ ਮੋਹ ਬਦ ਕੀਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰ ਅਸਥੂਲਾ, ਸਪਰ ਕਿਰਪਾ ਦੁਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਨੈ, ਘਟ ਘਟ ਗਏ ਬਟ ਬਟ ਕੀ ਜਾਣੈ। ਜਬਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹੇ ਅਪਾਰਾ। ਜਬ ਆ ਕਰਖ ਕਰਤ ਹੋ ਕਬ ਹੂੰ, ਤੁਮੈ ਮਿਲਤ ਦੇਹੇ ਧਰ ਸਭ ਹੂੰ। ਜੇਤੇ ਬਦਲ ਸਿਰਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ। ਤੁਮ ਸਭ ਹੀਤੇ ਰਹਿਤ ਨਿਰਾਲਮ,

ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਹੈ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ

ਅਹੈ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖਮਨ ਆਏ ਵਸਿਆ ਜਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਇੱਟ ਹੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਰੋ ਬਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕਾਓ ਸੇ ਰਾਮ ਹਰ ਕੇ ਲਾਗੇ ਕਹੈ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਅਣਦ ਸੁਣੋ ਵਟ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪ੍ਰਭੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਤੂਰੇ ਮੁਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਜੀ ਨਹਿ ਜਾਈ ਨਿਤ ਨਿਤ ਰਾਖੁਰ ਧਾਰੋ ਤਮਸ

ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰੂ ਨਾਮ ਸਤਿਗੁਰ ਸੇਤੀ ਰੱਤਿਆ ਦਰਗਾਹ ਪਾਈਏ ਠਾਉ ਕਹੁ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਾਧੇ ਜਗਮੈ ਉੱਤਮ ਕਾਢੀਐ ਵਿਰਲੇ ਕੇ ਮਹੱਲਾ ਪੰਜਵਾਂ ਰੱਖੇ ਰੱਖਣ ਹਾਰ ਆਪ ਉਭਾਰਿਅਨ

ਸਿੱਖਾ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ ਵੰਗੇ, ਜੁਗੋ ਜੁਗੇ ਅਟਲ ਧਰਮ ਕਾ ਜੈਕਾਰ। ਬੋਲੋ ਜੀ। ਸਿੱਖਾਂ ਦਾ ਮਨੀ ਮਮਤ ਤੁਸੀਂ ਮਦਾ ਰੱਖਾ ਅਕਾਲ ਪੁਰਖ ਵਾਹਿਗੁਰੂ। ਇਹ ਅਕਾਲ ਪੁਰਖ ਆਪਣੇ ਪੰਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਨ, ਨਿਉਟਿਆਂ ਦੀ ਓੜ, ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਨੇ ਬਾਰ ਮਿਹਰਾਨ ਬਖਸ਼ ਕਿਰਪਾ ਕੀਤੀ। ਆਪ ਜੀ ਦੀ ਹਜ਼ੂਰੀ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜ ਰਹੇ ਹਨ। ਸਾਜਰੇ ਦੀਵਾਨਾਂ ਦੀ ਰੰਤਾ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਸ਼ਹੀਦੀ ਪੁਰਬ ਆ ਰਹੇ, ਇਸ ਸੰਬੰਧ ਵਿੱਚ ਰੋਜ਼ਾਨਾ ਤਰ੍ਹਾਂ ਬੀਬੀਆਂ ਵੱਲੋਂ ਸੰਗਤੀ ਰੂਪ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ, ਉਪਰੰਤ ਸੋ ਦਰ ਦੇ ਪਾਠ ਹੋਏ, ਗੁਰਬਾਣੀ ਪਾਠ ਕਰਦਿਆਂ ਹੋਇਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾ ਵਾਸਤੇ, ਸੁਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣ, ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਨਾਈ, ਸੰਗਤ ਦੀ ਹਾਜ਼ਰੀ ਤਿਲ ਫਲਭੇਟਾ ਕੀਤੀ, ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਗੁਰਦਾਤਾਂ ਬਖਸ਼ਣੀਆਂ, ਸੇਵਕ ਪਰਿਵਾਰ ਤਾਰਾ ਸਿੰਘ ਗਿੱਲ ਦੀ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਅੰਸ਼ਿਕ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਰਜਿੰਦਰ ਸਿੰਘ, ਭੁਪਿੰਦਰ ਕੌਰ ਪਰਿਵਾਰ ਦੀ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਪਰਿਵਾਰਾਂ ਦੀਆਂ ਬੇਨਤੀਆਂ ਗੁਰਮਤਸਰ ਪ੍ਰਵਾਨ ਕਰਨੀਆਂ, ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ। ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸਕ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਆ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ। ਸੋ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦੇ ਹਾਂ।

ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀਵਨ ਭਾਗੀ ਹੋ ਆਪ ਜੀ ਸੰਗਤ ਵਨ ਚ ਹਾਜ਼ਰੀਆਂ ਭਰ ਰਹੇ ਹੋ। ਹਰ ਰੋਜ਼ ਦੀ ਤਰ੍ਹਾਂ ਹੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਜੋ ਕਿ ਅਗਲੇ ਮਹੀਨੇ ਜੂਨ ਦੇ ਮਹੀਨੇ ਆ ਰਹੇ ਹਨ, ਹਰ ਸਾਲ ਦੀ ਤਰ੍ਹਾਂ ਬੀਬੀਆਂ ਵੱਲੋਂ ਸੰਗਤੀ ਰੂਪ ਸੁਖਮਨ ਸਾਹਿਬ ਜੀ ਦੇ ਪਾਠ ਹੋਏ, ਰੋਜ਼ਾਨਾ ਹੋ ਰਹੇ ਹਨ। ਉਪਰੰਤ ਰਹਿਰਾ ਸਾਹਿਬ ਜੀ ਦੇ ਪਾਠ ਹੋਏ, ਅਰਦਾਸ ਬੇਨਤੀ ਪਿੱਤਰ ਹੁਕਮ ਸਰਵਣ ਕੀਤੇ ਹਨ। ਹੁਣ ਕੀਰਤਨ ਦੀ ਰਮਤਾ ਹੋਣ ਜਾ ਰਹੀ, ਕੀਰਤਨ ਨਾਲ ਜੁੜਨਾ ਕਰੋ ਜੀ। ਅੱਜ ਵਿਸ਼ੇਸ਼ ਤੌਰ 'ਤੇ ਪੰਡਿਤ ਸਕਾਤ ਸਤਿਕਾਰ ਜੋ ਕਥਾਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਅੱਜ ਤੋਂ ਲੈ ਕੇ ਸ਼ੁੱਕਰਵਾਰ ਦੇ ਸ਼ਾਮ ਦੀਵਾਨਾਂ 'ਚ ਹਾਜ਼ਰੀਆਂ ਭਰ ਰਹੇ ਹਨ ਕਥਾ ਰਾਹੀਂ। ਸਮਾਂ ਉਹਨਾਂ ਦਾ 8 ਤੋਂ 9 ਹੋਵੇਗਾ। ਆਪ ਜੀ ਲਗਭਗ ਸਾਰੇ ਦੀਵਾਨਾਂ 'ਚ ਹਾਜ਼ਰ ਭਰ ਲਾਹੇ ਪ੍ਰਾਪਤ ਕਰਨੇ ਜੀ। ਆਉਣ ਵਾਲੇ ਸ਼ਨਿਸ਼ਵਾਰ ਨੂੰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਆ ਰਹੇ ਹਨ। ਅਖੰਡ ਸਾਹਿਬ ਪ੍ਰਾਰੰਭ ਹੋਣਗੇ ਸ਼ੁੱਕਰਵਾਰ ਜੋ ਕਿ ਵੀਰਵਾਰ ਨੂੰ, ਸ਼ਨੀਵਾਰ ਨੂੰ ਸ਼ਾਮ ਨੂੰ ਸੰਪੂਰਨਤਾ ਵਾਂ। ਇਸੇ ਸੰਬੰਧ ਵਾਨ ਸਜਣਗੇ ਆਪ ਜੀ ਨੇ ਹਾਜ਼ਰ ਭਰ ਕੇ ਲਾਹੇ ਪ੍ਰਾਪਤ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅੱਜ 7:20 ਤੱਕ ਆਪਣਾ ਸਮਾਂ ਹੈ, ਫਿਰ 8 ਤੱਕ ਗੁਰੂ ਘਰ ਦੇ ਮਹਾਨ ਕੀਰਤਨੀਏ ਉਹ ਕੀਰਤਨ ਰਾਹੀਂ ਨਿਹਾਲ ਕਰਨਗੇ। ਉਪਰੰਤ 8 ਤੋਂ ਲੈ ਕੇ 9 ਤੱਕ ਸਿੱਖ ਕੌਮ ਦੇ ਮਹਾਨ ਵਿਦਵਾਨ ਗਿਆਨੀ ਪਿੰਦਰਪਾਲ ਸਿੰਘ ਜੀ ਉਹ ਸਾਰੀਆਂ ਸੰਗਤਾਂ ਨੂੰ ਨਿਹਾਲ ਕਰਨਗੇ। ਸੋ ਜਿੰਨਾ ਕੁ ਸਮਾਂ ਆਪਣਾ ਹੈ ਉਸ ਸਮੇਂ ਵਿੱਚ ਰਹਿੰਦਿਆਂ ਆਪਾਂ ਵਿਚਾਰ ਸਾਂਝੀ ਕਰ ਸਕੀਏ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਆਪਾਂ ਵਿਚਾਰ ਸਾਂਝੀ ਕੀਤੀ ਸੀ ਅੰਤਰ ਨਾਵਣ ਸਾਚ ਪਛਾਣੈ। ਜੇ ਪਰਮਾਤਮਾ ਨੂੰ ਪਛਾਣਨਾ ਹੈ, ਪਰਮਾਤਮਾ ਨੂੰ ਜਾਣਨਾ ਹੈ, ਪਰਮਾਤਮਾ ਨੂੰ ਸਮਝਣਾ ਹੈ, ਤੇ ਫਿਰ ਆਤਮਕ ਇਸ਼ਨਾਨ ਕਰਨਾ ਪਏਗਾ। ਜੇ ਆਪਣੇ ਜੀਵਨ ਨੂੰ ਉੱਚਾ ਤੇ ਸੁੱਚਾ ਬਣਾਉਣਾ ਹੈ ਫਿਰ ਆਤਮਕ ਇਸ਼ਨਾਨ ਕਰਨਾ ਪਏਗਾ।

ਇਹ ਜਿਹੜਾ ਸਾਧ ਸੰਗਤ ਵਿੱਚ ਇਸ਼ਨਾਨ ਹੁੰਦਾ ਹੈ, ਇਸ ਨੂੰ ਕਰਨ ਨਾਲ ਮਨੁੱਖ ਨਿਰਮਲ ਹੋ ਜਾਂਦਾ ਹੈ, ਪਵਿੱਤਰ ਹੋ ਜਾਂਦਾ ਹੈ, ਅੰਦਰੋਂ ਪਵਿੱਤਰ ਹੋ ਜਾਂਦਾ ਹੈ। ਪਰ ਇਹ ਦਾਤ ਕਿਵੇਂ ਮਿਲਦੀ ਹੈ ਕਿ ਸਾਡਾ ਆਤਮਕ ਇਸ਼ਨਾਨ ਹੋ ਜਾਵੇ? ਅਸੀਂ ਵੀ ਦੁਨੀਆ ਵੀ ਇਸ਼ਨਾਨ 'ਤੇ, ਸਰੀਰਕ ਇਸ਼ਨਾਨ 'ਤੇ ਬਹੁਤ ਜ਼ੋਰ ਦਿੰਦੇ ਹਾਂ, ਪਰ ਗੁਰਬਾਣੀ ਵਾਰ ਵਾਰ ਸਮਝਾਉਂਦੀ ਹੈ ਕਿ ਪਿਆਰਿਓ, ਜਿੱਥੇ ਸਰੀਰਕ ਇਸ਼ਨਾਨ ਜ਼ਰੂਰੀ ਹੈ ਉੱਥੇ ਆਤਮਕ ਇਸ਼ਨਾਨ ਇਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ, ਇਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ। ਗੁਰਪੂਰੈ ਕੀਨੇ ਦਾਨਾ, ਇਹ ਜਿਹੜੀ ਦਾਤ ਮਿਲਦੀ ਹੈ ਆਤਮਕ ਇਸ਼ਨਾਨ ਕਰਨ ਦੀ, ਜਿਹੜੀ ਦਾਤ ਮਿਲਦੀ ਹੈ ਇਹ ਗੁਰੂ ਕਿਰਪਾ ਕਰਕੇ ਆਪਣੇ ਪਿਆਰਿਆਂ ਨੂੰ ਇਹ ਦਾਤ ਬਖਸ਼ਦੇ ਨੇ। ਪਰ ਬਹੁਤ ਵਾਰ ਮਨੁੱਖ ਦੇ ਨਾਲ ਇਹ ਕੁਝ ਹੁੰਦਾ ਹੈ, ਅੰਤਰ ਮੈਲ ਜੇ ਤੀਰਤ ਨਾ ਵੈ ਤਿਸ ਬੈ ਕੁੰਟ ਨਾ ਜਾਣਾ, ਲੋਕ ਪਤੀਣੇ ਕਛੂ ਨਾ ਸੁਜੈ ਨਾ ਹੇ ਰਾਮ ਇਹ ਆਣਾ। ਅੰਤਰ ਤਾਂ ਵਿਕਾਰਾਂ ਦੀ ਮੈਲ ਭਰੀ ਪਈ ਹੈ, ਪਾਪਾਂ ਦੀ ਮੈਲ ਭਰੀ ਪਈ ਹੈ, ਕਦੇ ਉਸਨੂੰ ਧੋਣ ਦਾ ਯਤਨ ਮਨੁੱਖ ਨਹੀਂ ਕਰਦਾ। ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰੀ ਜਾਂਦਾ ਵੀ ਇੱਥੇ ਆਪਾਂ ਇਸ਼ਨਾਨ ਕਰਾਂਗੇ ਪਾਪ ਧੋਤੇ ਜਾਣਗੇ, ਜਦੋਂ ਪਾਪ ਧੋਤੇ ਜਾਣਗੇ ਫਿਰ ਬੰਦਾ ਨਵਾਂ ਨਰੋਇਆ, ਬੰਦਾ ਸੋਚਦਾ ਵੀ ਹੁਣ ਤਾਂ ਪਹਿਲੇ ਪਾਪ ਤਾਂ ਸਾਰੇ ਧੁੱਲ ਗਏ, ਹੁਣ ਫਿਰ ਆਪਾਂ ਹੋਰ ਕਮਾ ਸਕਦੇ। ਪਰ ਨਹੀਂ, ਪਾਪ ਤੇਰੇ ਲੱਗੀ ਵਿਕਾਰਾਂ ਦੀ ਮੈਲ ਇਸ ਤਰ੍ਹਾਂ ਨਹੀਂ ਧੋਪਣੀ, ਅੰਦਰ ਮੈਲ ਭਰੀ ਪਈ ਹੈ, ਤੂੰ ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਦਾ ਪਿਆ ਹੈ, ਇਸ ਤਰ੍ਹਾਂ ਤੈਨੂੰ ਤੂੰ ਕਹੇ ਵੀ ਤੈਨੂੰ ਸੁਰਗ ਮਿਲ ਜਾਏਗਾ, ਤੈਨੂੰ ਸੋਹਣਾ ਜੀਵਨ ਮਿਲ ਜਾਏਗਾ, ਤੈਨੂੰ ਆਤਮਕ ਸੁੱਖ ਮਿਲ ਜਾਣਗੇ, ਕਹਿਣ ਲੱਗੇ ਨਹੀਂ ਮਿਲ ਸਕਦੇ। ਕਿਉਂ ਨਹੀਂ ਮਿਲ ਸਕਦੇ? ਤੂੰ ਇਹ ਲੋਕ ਦਿਖਾਵਾ ਕਰਕੇ ਇਹ ਤੂੰ ਦੁਨੀਆਂ ਨੂੰ ਭਰਮਾ 'ਚ ਪਾ ਸਕਦਾ। ਲੋਕੀ ਤਾਂ ਕਹਿ ਦੇਣਗੇ ਭਾਈ ਇਹ ਜਿਹੜਾ ਮਨੁੱਖ ਹੈ ਇਹ ਬੜਾ ਧਾਰਮਿਕ ਅਸਥਾਨਾਂ 'ਤੇ ਜਾ ਜਾ ਕੇ ਇਸ਼ਨਾਨ ਕਰਦਾ ਹੈ, ਬੜਾ ਹੀ ਧਰਮੀ ਬੰਦਾ ਹੈ, ਲੋਕੀਆਂ ਨੇ ਤਾਂ ਦੇਖ ਕੇ ਕਹਿ ਦੇਣਾ। ਪਰ ਕਹਿਣ ਲੱਗੇ ਪਰਮਾਤਮਾ ਇੰਨਾ ਇਆਣਾ ਨਹੀਂ, ਪਰਮਾਤਮਾ ਨਾ ਸਮਝ ਨਹੀਂ, ਉਹ ਤਾਂ ਤੇਰੇ ਅੰਦਰ ਦੀ ਵੀ ਜਾਣਦਾ ਹੈ। ਪੰਜਵੇਂ ਪਾਤਸ਼ਾਹ ਜੀ ਸੂਹੀ ਰਾਗ ਵਿੱਚ ਬਖਸ਼ਿਸ਼ ਕਰਦੇ ਨੇ।

ਕਰਮ ਧਰਮ ਵਿਖਾਵੇ ਦੇ ਧਾਰਮਿਕ ਕਰਮ ਇੱਕ ਤਾਂ ਸੱਚ ਵਿੱਚ ਨੇ, ਇੱਕ ਧਾਰਮਿਕ ਕਰਮ ਨੇ ਉਹ ਤਾਂ ਬਿਲਕੁਲ ਸੱਚੇ ਸੁੱਚੇ ਨੇ, ਭਾਵ ਇਵੇਂ ਆਪਾਂ ਕਹਿ ਲਈਏ ਕਿ ਜਿਹੜੇ ਮਨੁੱਖ ਗੁਰੂ ਨਾਲ ਜੁੜੇ, ਜਿਹੜੇ ਪਰਮਾਤਮਾ ਦੇ ਨਾਲ ਜੁੜੇ ਹੋਏ ਨੇ, ਉਹ ਜੇ ਕਿਤੇ ਧਾਰਮਿਕ ਕਰਮ ਕਰਦੇ ਨੇ, ਚੰਗੇ ਕੰਮ ਕਰਦੇ ਨੇ, ਲੋਕ ਭਲਿਆਈ ਦੇ ਕੰਮ ਕਰਦੇ ਨੇ, ਉਹ ਕਦੇ ਵਿਖਾਵਾ ਨਹੀਂ ਕਰਦੇ, ਉਹ ਆਪਣੇ ਮੂੰਹੋਂ ਕਦੇ ਬਿਆਨ ਨਹੀਂ ਕਰਦੇ ਫਿਰਦੇ, ਕਿਉਂਕਿ ਉਹਨਾਂ ਨੂੰ ਪਤਾ ਹੈ ਮੇਰੇ ਤੇ ਕਿਰਪਾ ਕਰਕੇ ਮੇਰਾ ਅਕਾਲ ਪੁਰਖ ਵਾਹਿਗੁਰੂ ਇਹ ਸੇਵਾ ਮੇਰੇ ਤੋਂ ਲੈ ਰਿਹਾ, ਉਹਨਾਂ ਨੂੰ ਇਹ ਸਮਝ ਹੈ ਤੇ ਉਹ ਅਰਦਾਸਾਂ ਕਰਦੇ ਨੇ ਮੇਰੇ ਵਾਹਿਗੁਰੂ ਜੀ ਮੇਰੇ ਤੋਂ ਨੇਕ ਕੰਮ ਕਰਾ ਲਈ, ਮੇਰੇ ਤੋਂ ਚੰਗੇ ਕੰਮ ਕਰਾ ਲਈ, ਮੇਰੇ ਤੋਂ ਕੋਈ ਪਾਪਾਂ ਵਾਲਾ ਕੰਮ ਨਾ ਕਰਾਈ। ਸੰਸਕ੍ਰਿਤੀ ਵਿੱਚ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਨੇ, ਕਹਿਣ ਲੱਗੇ ਪਿਆਰਿਓ ਦੇਰ ਕਰਿਆ ਕਰੋ, ਤੇ ਦੇਰ ਕੁਝ ਕੰਮਾਂ 'ਚ ਦੇਰ ਕਰਿਆ ਕਰੋ, ਕੁਝ ਕੰਮਾਂ 'ਚ ਦੇਰ ਬਿਲਕੁਲ ਵੀ ਨਾ ਕਰਿਆ ਕਰੋ। ਉਹ ਕਿਹੜੇ ਕੰਮ ਨੇ? ਕਹਿਣ ਲੱਗੇ ਜਦੋਂ ਇਹ ਮਨ ਉਸ ਕੰਮ ਵੱਲ ਦੌੜੇ ਜਿਸ ਕੰਮ ਨੂੰ ਕਰਕੇ ਪਾਪ ਹੁੰਦਾ ਹੋਵੇ। ਕਹਿਣ ਲੱਗੇ ਮਨੁੱਖਾ ਧਿਆਨ ਰੱਖ, ਉਸ ਕੰਮ ਨੂੰ ਜਿੰਨਾ ਵੀ ਹੋ ਸਕੇ ਦੇਰ ਕਰਿਆ ਕਰ। ਉਸ ਕੰਮ 'ਚ ਦੇਰ ਕਰਿਆ ਕਰ, ਕਿਤੇ ਇਹ ਵੀ ਹੋ ਸਕਦਾ ਹੈ ਕਿ ਤੇਰਾ ਇਹ ਪਾਪੀ ਚੰਦਰਾ ਮਨ ਇਹ ਸਮਝ ਵੀ ਸਕਦਾ ਹੈ, ਉਹਦੇ 'ਚ ਕਦੇ ਵੀ ਜਲਦੀ ਨਾ ਕਰੀ, ਭਾਉ ਜਿਹੜਾ ਗਲਤ ਕੰਮ ਕਰਨ ਵਾਸਤੇ ਤੇਰਾ ਇਹ ਚੰਚਲ ਮਨ ਤਿਆਰ ਹੁੰਦਾ ਹੈ, ਉਸ 'ਚ ਦੇਰ ਕਰੀ, ਸ਼ਾਇਦ ਤੈਨੂੰ ਸਮਝ ਆ ਜਾਵੇ, ਤੂੰ ਪਾਪ ਕਰਨ ਤੋਂ ਬਚ ਜਾਵੇ। ਫਿਰ ਦੂਜਾ ਪੱਖ ਨਾਲ ਹੀ ਰੱਖ ਦਿੱਤਾ। ਕਹਿਣ ਲੱਗੇ ਚੰਗੀ ਸੋਚ ਕਦੇ ਆਏ, ਚੰਗਾ ਖਿਆਲ ਕਦੀ ਬਣੇ, ਤੇ ਚੰਗਿਆਈ ਕਰਨ 'ਚ, ਚੰਗਾ ਕੰਮ ਕਰਨ 'ਚ, ਨੇਕ ਕੰਮ ਕਰਨ 'ਚ ਕਦੇ ਦੇਰ ਨਹੀਂ ਕਰਨੀ। ਬੜੇ ਕਮਾਲ ਦੀ ਗੱਲ। ਇੱਕ ਕੰਮ ਨੂੰ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ, ਭਾਈ ਉਹਦੇ 'ਚ ਜਿੰਨਾ ਹੋ ਸਕੇ ਜ਼ਿਆਦਾ ਤੋਂ ਜ਼ਿਆਦਾ ਦੇਰ ਕਰੀ, ਕਿਉਂਕਿ ਮਨ ਸਾਡਾ ਉਤਾਵਲਾ ਰਹਿੰਦਾ ਹੈ। ਮਨ ਦਾ ਕੀ ਹਾਲ ਹੈ? ਬੁਰੇ ਕਾਮ ਕੋ ਓਟ ਖਲੋਇਆ, ਨਾਮ ਕੀ ਵੇਲਾ ਹੈ ਪੈ ਸੋਇਆ। ਬੁਰਾ ਕੰਮ ਕਰਨਾ ਹੋਵੇ, ਨਹੀਂ ਜੇ ਨਹੀਂ, ਕੱਲ ਕਿਨੇ ਦੇਖਿਆ ਅੱਜ ਹੀ ਕਰ ਲੈਂਦੇ, ਅੱਜ ਕਿਨੇ ਦੇਖਿਆ ਹੁਣ ਹੀ ਕਰ ਲੈਂਦੇ ਹਾਂ। ਤੇ ਜੇ ਚੰਗਾ ਕੰਮ ਕਰਨਾ ਹੋਵੇ, ਉਸ ਨੂੰ ਬੰਦਾ ਇਹ ਕੱਲ ਤੇ ਛੱਡਦਾ ਹੈ, ਕੋਈ ਨਹੀਂ ਅੱਜ ਛੱਡੋ, ਅੱਜ ਕੱਲ ਕਰ ਲਿਆਂਗੇ ਆਪਾਂ। ਤੇ ਜਿਹੜੇ ਬੰਦੇ ਚੰਗੇ ਕੰਮਾਂ ਨੂੰ ਕੱਲ੍ਹ 'ਤੇ ਛੱਡਣ ਵਾਲੇ ਨੇ, ਸੱਚ ਜਾਣੀਓ ਉਹ ਜ਼ਿੰਦਗੀ ਦੇ ਸਹੀ ਰਾਹ 'ਤੇ ਨਹੀਂ ਤੁਰ ਸਕਦੇ ਫਿਰ, ਕਿਉਂਕਿ ਜਦੋਂ ਕੱਲ੍ਹ ਆਉਂਦਾ ਨਾ, ਉਹ ਫਿਰ ਚੰਗੇ ਕੰਮ ਨੂੰ ਕੱਲ੍ਹ 'ਤੇ ਟਾਲ ਦਿੰਦੇ ਨੇ, ਕੋਈ ਨਹੀਂ ਅੱਜ ਨਹੀਂ ਕੀਤਾ ਕੀ ਹੋ ਗਿਆ, ਕੱਲ੍ਹ ਕਰ ਲਿਆਂਗੇ, ਉਹਨਾਂ ਦਾ ਕੱਲ੍ਹ ਨਹੀਂ ਛੇਤੀ ਆਉਂਦਾ। ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ, ਕਹਿਣ ਲੱਗੇ ਦੁਨੀਆਂ ਦੇ ਲੋਕੋ, ਜੇਕਰ ਕਦੇ ਮੰਦਾ ਖਿਆਲ ਆਏ ਉਹਦੇ 'ਚ ਦੇਰ ਕਰਿਆ ਕਰੋ, ਸ਼ਾਇਦ ਇਹ ਚੰਚਲ ਮਨ ਸਮਝ ਜਾਵੇ, ਤੁਸੀਂ ਉਹ ਪਾਪ ਕਮਾਉਣ ਤੋਂ ਬਚ ਜਾਵੋ। ਜੇਕਰ ਕੋਈ ਚੰਗਾ ਖਿਆਲ ਆਏ ਕਦੇ ਉਹਦੇ 'ਚ ਦੇਰ ਨਾ ਕਰਿਓ। ਕਿਉਂ? ਕਹਿਣ ਲੱਗੇ ਨਹੀਂ ਪਤਾ ਇਹ ਤੁਹਾਡਾ ਪਾਪੀ ਚੰਦਰਾ ਮਨ ਕਦ ਮੁਕਰ ਜਾਵੇ, ਕਦ ਮੁਕਰ ਜਾਵੇ। ਕਈ ਵਾਰ ਨਾ ਹੁੰਦਾ ਏ, ਮਨ ਵਿੱਚ ਖਿਆਲ ਆਇਆ ਵੀ ਮੈਂ ਕੋਈ ਨੇਕ ਕੰਮ ਕਰਨਾ, ਮੈਂ ਚੰਗਾ ਕੰਮ ਕਰਨਾ, ਤੇ ਬੰਦੇ ਨੇ ਥੋੜਾ ਜਿਹਾ ਦੇਰ ਕੀਤੀ, ਇਹ ਪਾਪੀ ਮਨ ਕਹਿੰਦਾ, ਕਹਿਣ ਲੱਗੇ ਛੱਡੋ ਪਰੇ, ਕੀ ਕਰਨਾ, ਛੱਡੋ, ਕੋਈ ਜ਼ਰੂਰੀ ਨਹੀਂ। ਇਸ ਕਰਕੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਇਹ ਚੰਚਲ ਮਨ ਨਹੀਂ ਪਤਾ ਇਹ ਕਿਸ ਵੇਲੇ ਝੂਠਾ ਬਣ ਜਾਵੇ, ਇਹਨੂੰ ਲਾਲਚ ਆ ਜਾਵੇ। ਇਸ ਕਰਕੇ ਜਦੋਂ ਕੋਈ ਚੰਗਾ ਖਿਆਲ ਆਏ ਦੇਰ ਨਾ ਕਰਿਆ ਕਰੋ।
ਤੇ ਕਰਮ ਜਿਹੜੇ ਨੇ ਧਾਰਮਿਕ ਕਰਮ ਜਿਹੜੇ ਨੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕੁਝ ਲੋਕ ਸੱਚ ਵਿੱਚ ਧਰਮ ਦੇ ਕਰਮ ਕਰਦੇ ਨੇ, ਕੁਝ ਲੋਕ ਸਿਰਫ ਦਿਖਾਵੇ ਵਾਲੇ ਕੰਮ ਕਰਦੇ ਨੇ, ਨਾਮ ਦਿੰਦੇ ਨੇ ਵੀ ਧਰਮ ਦੇ ਕੰਮ ਕਰ ਰਹੇ। ਤੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ

ਦਿਖਾਵੇ ਦੇ ਧਾਰਮਿਕ ਕਰਮ ਕਰਦੇ ਨੇ, ਤੀਰਥ ਬਰਤ ਆਦਿਕ ਜਿਹੜੇ ਕਰਮ ਕਰਦੇ ਨੇ, ਪਰ ਅੰਦਰ ਪਰਮਾਤਮਾ ਦੇ ਨਾਲ ਪਿਆਰ ਕੋਈ ਨਹੀਂ। ਸਿਰਫ ਦਿਖਾਵੇ ਦੇ ਕੰਮ ਕਰਦੇ ਨੇ ਤੇ ਕਹਿਣ ਲੱਗੇ ਉਹਨਾਂ ਨੂੰ ਜਮ ਰੂਪ ਮਸੂਲੀਆ ਲੁੱਟ ਲੈਂਦਾ ਹੈ, ਭਾਉ ਉਹਨਾਂ ਨੂੰ ਹਮੇਸ਼ਾ ਮੌਤ ਦਾ ਡਰ ਬਣਿਆ ਰਹਿੰਦਾ ਹੈ, ਮੌਤ ਦਾ ਡਰ ਨਹੀਂ ਹਟਦਾ। ਮਹਾਰਾਜ ਫਿਰ ਅਸੀਂ ਕੀ ਕਰੀਏ? ਕਹਿਣ ਲੱਗੇ ਨਿਰਬਾਣ ਕੀਰਤਨ ਗਾਬੂ ਕਰਤੇ ਕਾ ਨਿਮਕ ਸਿਮਰਤ ਜਿਤ ਛੁੱਟੈ। ਵਾਸਨਾ ਰਹਿਤ ਹੋ ਕੇ ਅੰਦਰ ਕੋਈ ਵਾਸਨਾ ਨਾ ਹੋਵੇ, ਕੋਈ ਲਾਲਚ ਨਾ ਹੋਵੇ, ਕੋਈ ਸਵਾਰਥ ਨਾ ਹੋਵੇ, ਨਿਸਵਾਰਥ ਹੋ ਕੇ ਕੀ ਕਰਨਾ? ਕਹਿਣ ਲੱਗੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣਗਾਨ ਕਰਿਆ ਕਰੋ। ਕਿਉਂ? ਕਹਿਣ ਲੱਗੇ ਉਸ ਪਰਮਾਤਮਾ ਦੇ ਇੱਕ ਪਲ ਮਾਤਰ ਵੀ, ਥੋੜਾ ਜਿਹਾ ਸਮਾਂ ਵੀ, ਜੇ ਕਿਤੇ ਭਾਵਨਾ ਲੈ ਕੇ, ਸ਼ਰਧਾ ਲੈ ਕੇ ਤੂੰ ਨਾਮ ਜਪ ਲਿਆ ਤੇ ਫਿਰ ਤੇਰੇ ਸਾਰੇ ਪਾਪਾਂ ਦਾ ਨਾਸ ਹੋ ਜਾਵੇਗਾ, ਤੇਰੇ ਸਾਰੇ ਪਾਪ ਖਤਮ ਹੋ ਜਾਣਗੇ। ਇੰਨੀ ਸਮਰਥਾ ਪਰਮਾਤਮਾ ਦੇ ਨਾਮ ਸਿਮਰਨ ਵਿੱਚ ਹੈ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ

0: ਆਤਮਕ ਅਵਸਥਾ ਦਾ ਕਿਵੇਂ ਪਤਾ ਲੱਗੇ ਸਾਨੂੰ? ਕਿਉਂਕਿ ਧਿਆਨ ਕਰਿਓ ਸਾਧ ਸੰਗਤ ਜੀ, ਜਿਹੜਾ ਮਨੁੱਖ ਮੰਦੇ ਕੰਮ ਕਰਦਾ ਨਾ, ਉਹ ਵੀ ਆਪਣੇ ਆਪ ਨੂੰ ਚੰਗਾ ਹੀ ਕਹੀ ਜਾਂਦਾ। ਚੋਰੀ ਕਰਕੇ ਕੋਈ ਆਪਣੇ ਆਪ ਨੂੰ ਚੋਰ ਕਵਾਉਂਦਾ ਵੀ ਦੁਨੀਆਂ ਦੇ ਲੋਕੋਂ ਮੈਂ ਚੋਰ ਹਾਂ? ਕੋਈ ਕਹਿੰਦਾ? ਕੋਈ ਕਹਿੰਦਾ ਹੋਵੇ ਤਾਂ ਮੈਨੂੰ ਦੱਸ ਦਿਓ। ਚੋਰੀ ਕਰਕੇ ਵੀ ਬੰਦਾ ਸਾਧ ਹੀ ਬਣਿਆ ਫਿਰੀ ਜਾਂਦਾ, ਝੂਠ ਬੋਲ ਬੋਲ ਕੇ ਵੀ ਬੰਦਾ ਸੱਚਾ ਹੀ ਬਣਿਆ ਫਿਰੀ ਜਾਂਦਾ। ਝੂਠਾ ਬੰਦਾ ਜਿਹੜਾ ਇੱਕ ਦਿਨ ਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਹੁਤ ਵਾਰ ਝੂਠ ਬੋਲਦਾ ਹੋਵੇ, ਕਦੇ ਉਸਨੂੰ ਸੁਣਿਆ? ਉਹ ਕਹਿੰਦਾ ਹੋਵੇ ਵੀ ਮੈਂ ਬੜਾ ਝੂਠਾ ਬੰਦਾ। ਹਾਂ, ਇੱਕ ਗੱਲ ਤਾਂ ਹੈ, ਬਹੁਤ ਵਾਰ ਮਨੁੱਖ ਵਡਿਆਈ ਵਾਸਤੇ, ਵਡਿਆਈ ਵਾਸਤੇ, ਆਪਣੀ ਵਡਿਆਈ ਵਾਸਤੇ, ਨਹੀਂ ਜੀ ਨਹੀਂ ਅਸੀਂ ਤਾਂ ਬੜੇ ਪਾਪੀ ਜੀ, ਅਸੀਂ ਤਾਂ ਬੜੇ ਪਾਪੀ ਜੀ, ਇਹ ਲੋਕ ਦਿਖਾਵੇ ਵਾਸਤੇ ਕਈ ਵਾਰ ਮਨੁੱਖ ਕਹਿੰਦਾ, ਤੇ ਕਈ ਮਨੁੱਖ ਇਹ ਗੱਲ ਪੱਕੀ ਕਰ ਲੈਂਦੇ, ਭਾਈ ਜੇ ਕਿਤੇ ਅਸੀਂ ਲੋਕਾਂ ਨੂੰ ਇਸ ਤਰ੍ਹਾਂ ਕਵਾਂਗੇ ਨਾ ਤੇ ਲੋਕੀ ਸਾਡੀ ਵਡਿਆਈ ਕਰਨਗੇ। ਇਹ ਦੇਖੋ ਜੀ, ਆਪਣੇ ਆਪ ਨੂੰ ਪਾਪੀ ਕਹੀ ਜਾਂਦਾ, ਕਿੰਨੀ ਨਿਮਰਤਾ ਇਹਦੇ ਅੰਦਰ ਭਰੀ ਪਈ ਆ। ਉਹਦੇ ਨਿਮਰਤਾ ਨਾ ਉਹਦੇ ਇੱਕ ਮਿੰਟ ਚ ਹੀ ਬਾਹਰ ਆ ਜਾਏਗੀ, ਕਿੰਨੀ ਕੁ ਅੰਦਰ ਨਿਮਰਤਾ ਭਰੀ ਹੋਈ ਹੈ ਉਹਦੇ। ਜਿਹੜਾ ਬੰਦਾ ਕਹਿੰਦਾ ਹੋਵੇ ਨਹੀਂ ਜੀ ਨਹੀਂ, ਅਸੀਂ ਤਾਂ ਬੜੇ ਨੀਚ ਹੈ ਜੀ, ਅਸੀਂ ਤਾਂ ਬੜੇ ਪਾਪੀ ਜੀ, ਇੱਕ ਵਾਰ ਤੁਸੀਂ ਕਹਿ ਦਿਓ ਉਹਨੂੰ ਵੀ ਸੱਚ ਵਿੱਚ ਤੂੰ ਬਹੁਤ ਵੱਡਾ ਪਾਪੀ ਹੈ, ਤੂੰ ਵਾਕਈ ਨੀਚ ਹੈਗਾ, ਫਿਰ ਦੇਖੋ ਤੁਸੀਂ ਉਸ ਬੰਦੇ ਦੀ ਸਾਰੀ ਨਿਮਰਤਾ ਇੱਕਦਮ ਰਸਨਾ ਦੇ ਰਾਹੀਂ, ਉਹਦੇ ਚਿਹਰੇ ਦੇ ਰਾਹੀਂ ਇੱਕਦਮ ਬਾਹਰ ਆ ਜਾਏਗੀ। ਇੱਕਦਮ ਲੜਾਈ ਵਾਸਤੇ ਤਿਆਰ ਹੋ ਜਾਏਗਾ ਵੀ ਤੂੰ ਨੀਚ ਕਿਵੇਂ ਕਹਿ ਦਿਆ ਮੈਨੂੰ, ਤੂੰ ਪਾਪੀ ਕਿਵੇਂ ਕਹਿਆ ਮੈਨੂੰ। ਆਪਣੇ ਆਪ ਵਡਿਆਈ ਦੇ ਵਾਸਤੇ ਸਾਰਿਆਂ ਨੂੰ ਕਹੀ ਜਾਂਦਾ, ਨਹੀਂ ਜੀ ਨਹੀਂ ਅਸੀਂ ਬੜੇ ਪਾਪੀ ਜੀ, ਅਸੀਂ ਤਾਂ ਨੀਚ ਹੈਗੇ ਜੀ। ਤੇ ਜੇਕਰ ਕੋਈ ਦੂਜਾ ਕਹਿ ਦੇ, ਫਿਰ ਦੇਖੋ ਇੱਕਦਮ ਝਗੜੇ ਤੇ ਉਤਾਰੂ ਹੋ ਜਾਂਦਾ ਬੰਦਾ। ਇਹਦਾ ਭਾਵ ਇਹ ਹੈ ਬਈ ਉਹਦੇ ਅੰਦਰ ਨਿਮਰਤਾ ਨਹੀਂ ਹੈ, ਉਹ ਤਾਂ ਸਿਰਫ ਇੱਕ ਲੋਕ ਦਿਖਾਵੇ ਵਾਸਤੇ ਕਹੀ ਜਾਂਦਾ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਕਹਿਣ ਲੱਗੇ ਅੰਤਰ ਕੀ ਗਤ ਗੁਰਮੁਖ ਜਾਣ, ਗੁਰੂ ਦੀ ਸ਼ਰਨ ਪੈ ਕੇ ਹੀ ਅੰਦਰ ਆਤਮਕ ਅਵਸਥਾ ਦੀ ਸਮਝ ਪੈਂਦੀ ਹੈ ਕਿ ਮੈਂ ਕਿੱਥੇ ਖੜਾ। ਕਿਉਂ? ਕਿਉਂਕਿ ਗੁਰੂ ਦੀ ਪਾਵਨ ਬਾਣੀ ਦੱਸਦੀ ਹੈ, ਪਿਆਰਿਆ ਤੇਰਾ ਜੀਵਨ ਮਿਲਿਆ ਕਿਸੇ ਹੋਰ ਕੰਮ ਸੀ, ਤੂੰ ਕਰਦਾ ਪਿਆ ਕੁਝ ਹੋਰ ਹੈ, ਤੂੰ ਕਿੱਥੇ ਖੜਾ ਹੈ। ਗੁਰੂ ਦੀ ਪਾਵਨ ਬਾਣੀ ਨੇ ਤਾਂ ਸਾਨੂੰ ਆਇਨਾ ਦਿਖਾ ਦੇਣਾ ਜੇ ਆਇਨਾ। ਤੇ ਫਿਰ ਅੰਦਰ ਕਹਿੰਦੇ ਨੇ, ਫਿਰ ਸਤਿਗੁਰੂ ਜੀ ਕਹਿੰਦੇ ਨੇ, ਕਹਿਣ ਲੱਗੇ ਰਾਮ ਨਾਮ ਬਿਨ, ਸੋਰੀ ਸਾਚ ਸ਼ਬਦ ਬਿਨ ਮਹਿਲ ਨਾ ਪਛਾਣੈ। ਸਾਚ ਸ਼ਬਦ, ਜਦੋਂ ਵੀ ਗੁਰਬਾਣੀ ਦੀ ਗੱਲ ਆਏਗੀ ਨਾ, ਗੁਰੂ ਦੇ ਵਚਨ ਦੀ ਗੱਲ ਆਏਗੀ, ਇਹ ਫਿਰ ਸੱਚ ਅੱਖਰ ਨਾਲ ਆਉਂਦਾ ਵੀ ਇਹ ਜਿਹੜੀ ਪਾਵਨ ਬਾਣੀ ਹੈ, ਸਤਿਗੁਰਾਂ ਦੀ ਜਿਹੜੀ ਪਾਵਨ ਬਾਣੀ ਹੈ, ਇਹ ਸੱਚੀ ਬਾਣੀ ਹੈ, ਸੱਚੀ ਬਾਣੀ। ਤੇ ਸੱਚੀ ਬਾਣੀ ਦਾ ਭਾਵ ਹੈ ਸਦਾ ਕਾਇਮ ਰਹਿਣ ਵਾਲੀ ਪਾਵਨ ਬਾਣੀ। ਜਦੋਂ ਗੁਰੂ ਦੇ ਸ਼ਬਦ ਦੀ ਗੱਲ ਆਏਗੀ, ਗੁਰੂ ਦਾ ਸ਼ਬਦ ਸੱਚ ਹੈ, ਸੱਚ ਸੀ, ਸੱਚ ਹੈ ਤੇ ਸੱਚ ਰਹੇਗਾ। ਤੇ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ, ਕਹਿਣ ਲੱਗੇ ਗੁਰੂ ਦੇ ਸੱਚੇ ਸ਼ਬਦ ਤੋਂ ਬਿਨਾਂ ਮਨੁੱਖ ਨੂੰ ਉਸ ਪਰਮਾਤਮਾ ਦੇ ਟਿਕਾਣੇ ਦੀ ਸਮਝ ਨਹੀਂ ਲੱਗਦੀ। ਉਸ ਪਰਮਾਤਮਾ ਦਾ ਅਸਲ ਟਿਕਾਣਾ ਕੀ ਹੈ ਤੇ ਕਿੱਥੇ ਹੈ? ਅਸਲ ਵਿੱਚ ਉਸ ਪਰਮਾਤਮਾ ਨੂੰ ਹਿਰਦੇ ਵਿੱਚ ਵਸਾਉਣਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਹ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਸ ਜਾਵੇ, ਫਿਰ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭਾਪੈ ਮਿਲੇ, ਭੁੱਲਾਂ ਚੁੱਕਾਂ ਦੀ ਖਿਮਾਂਗ ਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪ੍ਰਸਾਦ ਸਿੰਘ ਜੀ ਆਪ ਜੀ ਨੂੰ ਲੜੀਵਾਰ ਪਵਿੱਤਰ ਬਾਣੀ ਸ਼ਬਦ ਵਿਚਾਰ ਕਥਾ ਸਰਵਣ ਕਰਾ ਰਹੇ ਸਨ। ਭਾਈ ਸਾਹਿਬ ਭਾਈ ਅਗਾਤ ਸਿੰਘ ਜੀ, ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਹੁਣ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵੱਲ ਦਾ ਕੀਰਤਨੀ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ। ਉਪਰੰਤ ਬੰਦੇ ਸਤਿਕਾਰਯੋਗ ਕਥਾਵਾਚਕ ਭਾਈ ਸਾਹਿਬ ਭਾਈ ਭਿੰਦਰਪਾਲ ਸਿੰਘ ਜੀ ਅੱਜ ਤੋਂ ਸਾਡੇ ਪਾਸ ਸ਼ਾਮ ਦੇ ਬਾਨਾ 'ਚ ਹਾਜ਼ਰੀਆਂ ਭਰ ਰਹੇ ਕਥਾ ਰਾਹੀਂ ਸ਼ੁੱਕਰਵਾਰ ਸ਼ਾਮ ਤੱਕ ਸਮਾਂ 8 to 9 ਹੋਵੇਗਾ ਜੀ। ਸਾਰੇ ਦੁਆਰਾ ਚ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਆਉਣ ਵਾਲੇ ਸ਼ਨਿਚਰਵਾਰ ਵਾਲੇ ਦਿਨ ਆ ਰਹੇ ਹਨ। 21 ਤਰੀਕ ਵੀਰਵਾਰ ਨੂੰ ਸ਼ਾਮ ਨੂੰ ਸ੍ਰੀ ਅਨੰਦਪੁਰ ਸਾਹਿਬ ਇਸੇ ਕੋਸ਼ੀਆਂ ਸੰਬੰਧ ਸਭਾ ਪ੍ਰਾਰੰਭ ਹੋ ਰਹੇ ਹਨ ਅਤੇ 23 ਤਰੀਕ ਨੂੰ ਸ਼ਨਿਚਰਵਾਰ ਸ਼ਾਮ ਨੂੰ 5 ਵਜੇ ਸੰਪੂਰਨਤਾ 5 to 6 ਕੀਰਤਨ ਹੋਣਗੇ। ਉਪਰੰਤ ਸੋਦਰ ਦੀ ਚੌਂਕੀ, ਸੋਦਰ ਸਾਹਿਬ ਦੇ ਪਾਠ, ਉਪਰੰਤ ਕੀਰਤਨ ਦਰਬਾਰ ਸਜਣਗੇ। ਆਪ ਜੀ ਨੇ ਹਾਜ਼ਰੀ ਭਰ ਕੇ ਰਾਹੀਂ ਪ੍ਰਾਪਤ ਕਰਨੀ ਜੀ। ਆਓ ਹੁਣ ਕੀਰਤਨ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿਵੇਂ ਭਗਤ ਰਾਮਦੇਵ ਜੀ ਕਹਿੰਦੇ ਨਾ, ਘੱਟ ਘੱਟ ਦੇ ਅੰਦਰ ਪਰਮਾਤਮਾ ਦਾ ਵਾਸ ਹੈ। ਇਸੇ ਗੱਲ ਦਾ ਵਿਸਥਾਰ ਅੱਗੇ ਜਾ ਕੇ ਫਿਰ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਅਕਾਲ ਉਸਤਤ ਦੇ ਅੰਦਰ ਕੀਤਾ, ਕਮਾਲ ਕਰ ਦਿੱਤੀ।

0: ਆਓ ਭੁੱਲਾ ਗਲਤੀ ਦੀ ਮੁਆਫੀ ਸਾਧ ਸੰਗਤ ਜਿਨ੍ਹਾਂ ਦੀ ਆਪਾਂ ਨੂੰ ਉਡੀਕ ਸੀ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਆਣ ਪਹੁੰਚੇ ਨੇ ਅਗਲਾ ਸਮਾਂ ਉਹਨਾਂ ਦਾ ਆਪ ਜੀ ਇਸੇ ਤਰ੍ਹਾਂ ਇਕਾਗਰਤਾ ਬਣਾ ਕੇ ਰੱਖੋ ਸਮੁੱਚੇ ਪ੍ਰਬੰਧ ਵੱਲੋਂ ਜੀਓ ਆਇਆ ਨੂੰ ਸਮੁੱਚੀ ਸੰਗਤ ਵੱਲੋਂ ਜੀਓ ਆਇਆ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਗੁਰੂ ਦਰਬਾਰ ਦੇ ਵਿੱਚ ਹਾਜ਼ਰੀਆਂ ਭਰੇ ਗੁਰੂ ਖਾਲਸਾ ਜੀ ਆਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਗੁਰਬਾਣੀ ਕੀਰਤਨਾਂ ਨਿਹਾਲ ਕਰ ਰਹੇ ਸਨ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਗੁਰਮੇਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਉਹਨਾਂ ਦਾ ਜੱਥੇ ਦਾ ਬਹੁਤ ਬਹੁਤ ਧੰਨਵਾਦ ਇਸ ਤੋਂ ਉਪਰੰਤ ਸਾਡੇ ਪਾਸ ਪਹੁੰਚੇ ਪੰਥ ਦੇ ਮਹਾਨ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਜੀ ਜੋ ਕਿ 5 ਰੋਜ਼ ਲਈ ਸਾਡੇ ਪਾਸ ਦਵਾਨਾਂ ਦੀ ਹਾਜ਼ਰੀ ਭਰਨਗੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਫਰੀਮੌਂਟ ਆਇਆਂ ਅਤੇ ਸਾਰੀ ਮੈਨੇਜਮੈਂਟ ਕਮੇਟੀ ਅਤੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ

0: ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੱਬੀ ਬਾਣੀ ਦੇ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ ਸ਼ਨੀਵਾਰ ਨੂੰ ਸ਼ਾਮ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਇਹਨਾਂ ਪ੍ਰੋਗਰਾਮਾਂ ਵਿੱਚ ਆਪਣੇ ਪਰਿਵਾਰਾਂ ਸਮੇਤ ਜ਼ਰੂਰ ਹਾਜ਼ਰੀ ਲਗਵਾਓ। ਨਾਲ ਹੀ ਬੇਨਤੀ ਕਰਾਂ ਜੋ ਸਾਲਾਨਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ 1984 ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਸਨ ਫਰਾਂਸਿਸਕੋ ਦੀ ਧਰਤੀ 'ਤੇ ਨਗਰ ਕੀਰਤਨ ਕਰਦੇ ਹਾਂ। ਉਹ ਇਸ ਵਾਰ 6 ਜੂਨ ਨੂੰ ਹੋਣ ਜਾ ਰਿਹਾ ਹੈ। ਸੋ ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਆਪਣੇ ਪਰਿਵਾਰਾਂ ਸਮੇਤ ਇਹਨਾਂ ਸਮੂਹ ਸ਼ਹੀਦਾਂ ਨੂੰ ਇੱਕ ਸੱਚੀ ਸ਼ਰਧਾਂਜਲੀ ਦੇਣ ਲਈ ਜ਼ਰੂਰ ਹਾਜ਼ਰੀ ਲਗਵਾਓ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਆਹ ਹੁਣ ਸਾਡੇ ਬੜੇ ਹੀ ਸਤਿਕਾਰਯੋਗ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਜੀ ਪਾਸੋਂ 9 ਵਜੇ ਤੱਕ ਗੁਰਮਤਿ ਵਿਚਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅਗਲੀ ਆਵਾਜ਼ ਥੋੜ੍ਹੀ ਠੀਕ ਹੋ ਸਕਦੀ ਚੰਕਦੀ।

ਹਾਜ਼ਰੀ ਭਰ ਰਹੇ ਹੋ। ਸਤਿਗੁਰਾਂ ਜੀ ਦੇ ਅੰਮ੍ਰਿਤ ਬਚਨ ਕੀਰਤਨ ਆਪ ਜੀ ਨੂੰ ਭਾਈ ਸਾਹਿਬ ਸਰਵਣ ਕਰਾ ਰਹੇ ਸਨ। ਇਸ ਅਸਥਾਨ ਤੇ

ਇਸ ਵਰੇ ਤਕਰੀਬਨ 30 ਸਾਲ ਹੋ ਜਾਣੇ ਨੇ ਸਤਿਗੁਰਾਂ ਨੇ ਕਾਫੀ ਲੰਬੇਰਾ ਸਮਾਂ ਇੱਥੇ ਕਥਾ ਵਿਚਾਰ ਕਰਨ ਦਾ ਸੁਭਾਗ ਮਿਲਿਆ ਤੇ ਕੁਝ ਐਸੀਆਂ ਕਥਾਵਾਂ ਵੀ ਸਤਿਗੁਰਾਂ ਨੇ ਇੱਥੇ ਕਰਾਈਆਂ ਜਿਹੜੀਆਂ ਜ਼ਿੰਦਗੀ ਵਿੱਚ ਮੈਂ ਦੁਬਾਰਾ ਕਰ ਵੀ ਨਹੀਂ ਸਕਿਆ। ਜਿਵੇਂ ਅਰਦਾਸ ਦੀ ਕਥਾ, ਸੰਗਤ ਨੂੰ ਪਤਾ ਹੈ ਜੋ ਪੁਰਾਣੀ ਕੈਮ ਨੇ 4 ਸਾਲ ਦੇ ਕਰੀਬ ਲੱਗੇ ਸਨ, ਉਹ ਦੁਬਾਰਾ ਕਥਾ ਹੋ ਨਹੀਂ ਸਕੀ। ਹਰ ਸਾਲ ਸਤਿਗੁਰੂ ਆਪ ਸੰਗਤ ਦੇ ਦੀਦਾਰ ਕਰਾਉਂਦੇ ਰਹੇ। ਪਿਛਲੇ ਸਾਲ ਮੇਰਾ ਖਿਆਲ ਮੈਂ ਨਹੀਂ ਹਾਜ਼ਰੀ ਭਰ ਸਕਿਆ, ਪਿਤਾ ਜੀ ਅਕਾਲ ਚਲਾਣਾ ਕਰ ਗਏ ਸਨ, ਮੈਂ ਵਾਪਿਸ ਚਲਾ ਗਿਆ। ਐਸ ਵਰੇ ਅੱਜ ਸਮੇਤ 5 ਦੀਵਾਨ ਆਪ ਸੰਗਤ ਦੀ ਸੇਵਾ ਕਰਨੀ ਹੈ ਤੇ ਲੜੀਵਾਰ ਕਥਾ ਪਿਛਲੇ ਕੁਛ ਸਾਲਾਂ ਤੋਂ ਭਗਤ ਕਬੀਰ ਸਾਹਿਬ ਜੀ ਦੀ ਆਰੰਭ ਕੀਤੇ ਸਨ ਸਲੋਕ, ਜਿਹੜੇ ਅਮੈਰੀਕਾ ਵਿਖੇ ਵੀ, ਆਸਟ੍ਰੇਲੀਆ ਵੀ, ਨਿਊਜ਼ੀਲੈਂਡ, ਆਪਣਾ ਕਨੇਡਾ ਵੀ, ਕਿਉਂਕਿ ਲੰਮਾ ਸਮਾਂ ਇੱਕ ਜਗ੍ਹਾ ਤੇ ਬੈਠਣ ਨੂੰ ਨਹੀਂ ਮਿਲਦਾ, ਇਸ ਕਰਕੇ ਖਿਮਾ ਕਰਿਓ। ਜੋ ਲੜੀਵਾਰ ਮੈਂ ਕਥਾ ਕਰ ਰਿਹਾ ਹਾਂ ਉਹੀ ਪ੍ਰਸੰਗ, ਉਹੀ ਵਿਚਾਰ ਆਪ ਨਾਲ ਸਾਂਝੀ ਕਰਨੀ ਹੈ। 3 ਸਲੋਕਾਂ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਔਰ ਸਕਰੀਨ ਦੇ ਉੱਪਰ ਉਹ ਸਲੋਕਾਂ ਦਾ ਪਾਠ ਆਪ ਜੀ ਦਰਸ਼ਨ ਵੀ ਕਰ ਰਹੇ ਹੋ। ਆਓ, ਆਪ ਜਿਤਨੇ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਆਪ ਦੇਸ਼ ਵਿਦੇਸ਼ ਵਿੱਚ ਆਪਣੇ ਘਰਾਂ 'ਚ ਬੈਠੇ ਸਰਵਣ ਕਰ ਰਹੇ ਹੋ, ਸੰਗਤ ਜੀ ਅਸੀਸ ਬਖਸ਼ੋ। ਮੈਂ ਹਰ ਵਾਰੀ ਇਹ ਮੰਜੀ ਸਾਹਿਬੀ ਬੇਨਤੀ ਕਰਨਾ ਵਾਂ ਕਿ ਬੁਲਾਰਾ ਜਿਤਨਾ ਮਰਜ਼ੀ ਅਭਿਆਸ ਕਰੇ, ਜਿਤਨਾ ਮਰਜ਼ੀ ਯਤਨ ਕਰੇ, ਵਕਤਾਂ ਮੈਂ ਚੰਗੀ ਢੰਗ ਨਾਲ ਅਦਾਇਗੀ ਚੰਗੀ ਕਰ ਸਕਾਂ, ਸਭ ਕੁਝ ਠੀਕ ਹੈ, ਪਰ ਜਿਹੜੀ ਸੰਗਤ ਸੁਣ ਰਹੀ ਹੈ ਉਹ ਕੇਵਲ ਵਿਦਿਆਰਥੀ ਨਹੀਂ, ਅਸੀਂ ਸਿਰਫ ਜ਼ਬਾਨ ਤੋਂ ਬੋਲਨੇ ਆ ਤੇ ਆਪ ਜੀ ਵਿੱਚ ਜਾਂ ਘਰਾਂ ਵਿੱਚ ਬੈਠੇ ਕਿਤਨੇ ਐਸੇ ਸਰੀਰ ਨੇ ਜਿਹੜੇ ਸੁਰਤ ਕਰਕੇ, ਜੀਵਨ ਕਰਕੇ ਉਸ ਗੁਰਬਾਣੀ ਨੂੰ ਕਮਾ ਰਹੇ ਨੇ, ਉਸ ਅਸੀਸ ਨਾਲ ਸਾਡਾ ਉਧਾਰ ਹੁੰਦਾ ਹੈ, ਕਿਉਂਕਿ ਇਹ ਸਤਿਗੁਰਾਂ ਦੀ ਬਾਣੀ ਇਹ ਧਿਆਨ ਵਿੱਚ ਹੀ ਪ੍ਰਗਟ ਹੋਈ ਹੈ। ਗੁਰੂ ਅੰਗਦ ਸਾਹਿਬ ਜੀ ਦਾ ਇੱਕ ਬਚਨ ਹੈ ਕਿ ਅੰਮ੍ਰਿਤ ਬਾਣੀ ਤੱਤ ਵਖਾਣੀ ਗਿਆਨ ਧਿਆਨ ਵਿੱਚ ਆਈ। ਉਂਝ ਤਾਂ ਅਸੀਂ ਸਾਰੇ ਸ਼ਬਦ ਪੜ੍ਹਦੇ ਹਾਂ ਧੁਰ ਕੀ ਬਾਣੀ ਆਈ ਜਾਂ ਜੈਸੀ ਮੈਂ ਆਵੈ ਖਸਮ ਕੀ ਬਾਣੀ, ਪਰ ਜਦੋਂ ਸਤਿਗੁਰੂ ਜੀ ਦੇ ਇਹ ਅੰਮ੍ਰਿਤ ਬਚਨ ਪੜ੍ਹਦੇ ਹਾਂ, ਅੰਮ੍ਰਿਤ ਬਾਣੀ ਤੱਤ ਵਖਾਣੀ, ਇਹ ਸਤਿਗੁਰਾਂ ਦੀ ਜਦੋਂ ਅੰਮ੍ਰਿਤ ਬਾਣੀ ਹੈ, ਜੋ ਇਹ ਤੱਤ ਪਾਰ ਬ੍ਰਹਮ ਪਰਮੇਸ਼ਵਰ ਦੀ ਹੀ ਸ਼ਬਦ ਕਰਦੀ ਹੈ ਤੇ ਇਹ ਬਾਣੀ ਆਈ ਹੈ ਗਿਆਨ ਧਿਆਨ ਵਿੱਚ ਆਈ। ਜਿਹੜਾ ਨੇ ਬਾਣੀ ਉਚਾਰਨ ਕੀਤੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਧਿਆਨ ਵਿੱਚ ਉਹ ਅਭੇਦ ਨੇ, ਗਿਆਨ ਧਿਆਨ ਵਿੱਚ ਆਈ। ਅੱਗੇ ਹੈ ਗੁਰਮੁਖ ਆਖੀ, ਸਤਿਗੁਰਾਂ ਨੇ ਇਹ ਬਾਣੀ ਆਪਣੀ ਰਸਨਾ ਤੋਂ ਆਖਣਾ ਕੀਤੀ। ਗੁਰਮੁਖ ਜਾਤੀ, ਇਸ ਗੁਰੂ ਕੀ ਬਾਣੀ ਨੂੰ ਸਤਿਗੁਰੂ ਨੇ ਜਾਣਿਆ। ਅਗਲੇ ਬਚਨ ਨੇ ਸੁਰਤੀ ਕਰਮ ਤਿਆਹੀ, ਸੁਰਤੀ ਦਾ ਅਰਥ ਹੈ ਸੁਰਤਿਆਂ ਨੇ, ਸਰੋਤਿਆਂ ਨੇ ਨਹੀਂ, ਇੱਕ ਸ਼ਬਦ ਦੇ ਸਰੋਤਾ ਤੇ ਇੱਕ ਹੈ ਸੁਰਤਾ। ਜਿਹੜੇ ਸੁਰਤੀ ਵਾਲੀਆਂ ਰੂਹਾਂ ਸਨ ਜੀ, ਉਹਨਾਂ ਨੇ ਇਸ ਬਾਣੀ ਨੂੰ ਧਿਆਉਣਾ ਕੀਤਾ, ਕਮਾਉਣਾ ਕੀਤਾ, ਪਰ ਉਹਨਾਂ ਸੁਰਤਿਆਂ ਨੇ ਜਿਨ੍ਹਾਂ ਉੱਪਰ ਵਾਹਿਗੁਰੂ ਜੀ ਦਾ ਕਰਮ ਬਖਸ਼ ਸੀ। ਫਿਰ ਬੇਨਤੀ 2 ਤੁਕਾ, ਅੰਮ੍ਰਿਤ ਬਾਣੀ ਤੱਤ ਵਖਾਣੀ ਗਿਆਨ ਧਿਆਨ ਵਿੱਚ ਆਈ, ਗੁਰਮੁਖ ਆਖੀ, ਗੁਰਮੁਖ ਜਾਤੀ, ਤੇ ਗੁਰੂ ਜੀ ਕਹਿੰਦੇ ਨੇ ਗੁਰਮੁਖ ਨੇ ਜਿਹੜਾ ਕਰਮੀ ਸੁਰਤ ਤਿਆਈ, ਸੁਰਤਿਆਂ ਨੇ ਗੁਰੂ ਦੀ ਬਖਸ਼ਿਸ਼ ਨਾਲ ਇਸ ਬਾਣੀ ਨੂੰ ਤਿਆਇਆ।
ਇਸ ਕਰਕੇ ਬਖਸ਼ਿਸ਼ ਅਸੀਸ ਬਹੁਤ ਵੱਡੇ ਅਰਥ ਰੱਖਦੀ ਹੈ। ਆਓ ਸੰਗਤ ਜੀ, ਆਪਾਂ ਪੰਜ ਦਿਨ ਇਹ ਸਲੋਕਾਂ ਦੀ ਵਿਚਾਰ ਕਰਾਂਗੇ ਜਿੰਨੀ ਹੋ ਸਕੇ। ਅਦਬ ਸਹਿਤ ਆਪ ਜੀ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਹਨਾਂ ਤਿੰਨਾਂ ਸਲੋਕਾਂ ਦਾ ਤਕਰੀਬਨ ਪ੍ਰਕਰਨ ਇੱਕੋ ਹੀ ਹੈ। ਪਹਿਲਾ ਸਲੋਕ ਹੈ, ਇਹ ਭਗਤ ਜੀ ਨੇ ਇੱਕ ਰੂਪਕ ਦਿੱਤਾ ਹੈ। ਸਲੋਕ ਹੈ ਕਬੀਰ, ਤਰਵਰ ਰੂਪੀ ਰਾਮ ਹੈ। ਤਰਵਰ ਇਹ ਦੋ ਸ਼ਬਦ ਨੇ, ਇੱਕ ਤਰ ਤੇ ਇੱਕ ਵਰ। ਅਸੀਂ ਹਿੰਦੀ ਚ ਸ਼ਬਦ ਇੱਕ ਤਰੂ ਵਰਤਨੇ ਹਾਂ। ਤਰ ਦਾ ਲਫ਼ਜ਼ੀ ਅਰਥ ਰੁੱਖ ਤੇ ਵਰ ਦਾ ਲਫ਼ਜ਼ੀ ਅਰਥ ਸ੍ਰੇਸ਼ਟ ਉੱਤਮ। ਕਬੀਰ ਤਰਵਰ ਰੂਪੀ ਰਾਮ ਹੈ। ਰਾਮ ਦਾ ਅਰਥ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਜੋ ਸਾਰੀਆਂ ਥਾਵਾਂ ਤੇ ਰਮਿਆ ਹੈ, ਕਿ ਪਾਰ ਬ੍ਰਹਮ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਇੱਕ ਰੁੱਖ ਦਾ ਰੂਪ ਨੇ, ਸਭ ਤੋਂ ਸ੍ਰੇਸ਼ਟ ਰੁੱਖ ਨੇ। ਇਉਂ ਕਹਿ ਲਾ ਪਰਮਾਤਮਾ ਇੱਕ ਬ੍ਰਿਕਸ਼ ਦੀ ਤਰ੍ਹਾਂ ਹੈ। ਤਰਵਰ ਰੂਪੀ ਰਾਮ ਹੈ ਤੇ ਜਦੋਂ ਅਸੀਂ ਰੁੱਖ ਕੋਲ ਜਾਵਾਂਗੇ ਤੇ ਸਾਨੂੰ ਦੋ ਚੀਜ਼ਾਂ ਉਹਦੇ ਤੋਂ ਮਿਲਣਗੀਆਂ। ਇੱਕ ਸਾਨੂੰ ਉਸ ਰੁੱਖ ਦੀ ਛਾਂ ਮਿਲੇਗੀ ਤੇ ਦੂਸਰਾ ਉਸ ਰੁੱਖ ਦਾ ਫਲ ਮਿਲੇਗਾ। ਸਤਿਗੁਰਾਂ ਨੇ ਕਿਹਾ ਪਰਮਾਤਮਾ ਇੱਕ ਰੁੱਖ ਦੀ ਤਰ੍ਹਾਂ ਹੈ ਤੇ ਉਸ ਪਰਮੇਸ਼ਵਰ ਨੂੰ ਜਿਹੜਾ ਫਲ ਲੱਗਾ ਹੈ, ਉੱਥੇ ਸ਼ਬਦ ਵਰਤਿਆ ਫਲ ਰੂਪੀ ਬੈਰਾਗ। ਪਰਮਾਤਮਾ ਰੁੱਖ ਨੂੰ ਜਿਹੜਾ ਫਲ ਲੱਗਾ ਹੈ ਉਸ ਨੂੰ ਹਜ਼ੂਰ ਨੇ ਬੈਰਾਗ ਕਿਹਾ। ਇਉਂ ਕਹਿ ਲਓ ਕਿ ਬੈਰਾਗ ਰੂਪੀ ਫਲ ਲੱਗਾ। ਮੈਂ ਸਿਰਫ ਅਜੇ ਅਖਰੀ ਅਰਥ ਕਰ ਰਿਹਾ ਜੀ। ਤਰਵਰ ਰੂਪੀ ਰਾਮ ਹੈ, ਫਲ ਰੂਪੀ ਬੈਰਾਗ। ਤੀਸਰਾ ਬਚਨ ਕੀਤਾ ਛਾਇਆ ਰੂਪੀ ਸਾਧ ਹੈ, ਕਿਉਂਕਿ ਰੁੱਖ ਕੋਲ ਛਾਂ ਵੀ ਮਿਲਦੀ ਹੈ ਤੇ ਉਸ ਪਰਮਾਤਮਾ ਰੁੱਖ ਦਾ ਫਲ ਤਾਂ ਬੈਰਾਗ ਹੋ ਗਿਆ ਤੇ ਛਾਇਆ ਕੀ ਹੈ। ਇੱਥੇ ਸਤਿਗੁਰਾਂ ਨੇ ਸ਼ਬਦ ਵਰਤਿਆ ਸਾਧ ਤੇ ਇੱਥੇ ਸਾਧ ਦੇ ਲਫ਼ਜ਼ੀ ਅਰਥ ਤਕਰੀਬਨ ਸਭ ਨੇ ਇਹ ਕੀਤੇ ਨੇ ਜੀ ਕਿ ਪਰਮਾਤਮਾ ਦੀ ਬੰਦਗੀ ਕਰਨ ਵਾਲਾ ਗੁਰਮੁਖ ਜਨ, ਸਾਧੂ ਜਨ, ਸੰਤ ਜਨ। ਮਹਾਰਾਜ ਕਹਿੰਦੇ ਨੇ ਉਸ ਰੁੱਖ ਦੀ ਜਿਹੜੀ ਛਾਂਖ ਹੈ ਉਹ ਸਾਧ ਹੈ, ਛਾਇਆ ਰੂਪੀ ਸਾਧ ਹੈ। ਪਰ ਕੌਣ? ਜਿਨ ਤਜਿਆ ਬਾਦ ਵਿਵਾਦ, ਜਿਸ ਨੇ ਸੱਚ ਹੈ ਆਪਣੇ ਅੰਦਰ ਦੇ ਵਕਾਰਾਂ ਦੇ ਝਗੜੇ ਝਬੇੜੇ ਵੀ ਨਿਬੇੜ ਦਿੱਤੇ, ਜਿਹੜਾ ਬਾਹਰ ਮੁਖੀ ਵੀ ਫੋਕੇ ਵਾਦਾਂ ਵਿਵਾਦਾਂ ਤੋਂ ਆਪਣੇ ਆਪ ਨੂੰ ਬਜਾ ਕੇ ਕੇਵਲ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੁੜਿਆ, ਉਹਦੇ ਲਈ ਸ਼ਬਦ ਵਰਤਿਆ ਉਹ ਸਾਧੂ ਜਿਹੜਾ ਵਾਦ ਵਿਵਾਦ ਤੋਂ ਰਹਿਤ ਹੈ। ਹੁਣ ਇਸ ਤੋਂ ਮੈਂ ਬੇਨਤੀ ਕਰਾਂਗਾ, ਅਗਲਾ ਜਿਹੜਾ ਸਲੋਕ ਹੈ ਇਸ ਨਾਲ ਹੀ ਸੰਬੰਧਿਤ ਹੈ, ਤਿੰਨੇ ਸਲੋਕ। ਸਭ ਤੋਂ ਪਹਿਲਾਂ ਜਿਹੜਾ ਸਤਿਗੁਰੂ ਨੇ ਅੱਜ ਦੇ ਸਲੋਕ ਵਿੱਚ ਭਗਤ ਜੀ ਨੇ ਬਚਨ ਕੀਤਾ, ਇੱਕ ਪਰਮਾਤਮਾ, ਦੂਸਰਾ ਸਾਧੂ ਤੇ ਤੀਸਰਾ ਬੈਰਾਗ ਦਾ ਜ਼ਿਕਰ ਕੀਤਾ। ਜੇ ਆਪਾਂ ਤੱਤ ਭਾਵ ਲਈਏ ਤਾਂ, ਕਿਉਂਕਿ ਆਪ ਸੰਗਤ ਜੀ ਵਿਚਾਰਵਾਨਾਂ ਤੋਂ ਇੱਥੇ ਬਾਣੀ ਸੁਣਦੇ ਹੋ, ਅਸੀਂ ਸਤਿਗੁਰੂ ਦੀ ਬਾਣੀ ਜਦੋਂ ਪੜ੍ਹਦੇ ਹਾਂ ਨਾ ਜੀ, ਤੇ ਮਹਾਰਾਜ ਜੀ ਨੇ ਤਕਰੀਬਨ ਬਾਹਰ ਮੁਖੀ ਜਿਹੜੀਆਂ ਉਦਾਹਰਨਾਂ ਅਸੀਂ ਦੇਖਦੇ ਹਾਂ ਸੁਣਦੇ ਹਾਂ, ਉਹਨਾਂ ਨੂੰ ਸਤਿਗੁਰਾਂ ਨੇ ਆਧਾਰ ਬਣਾ ਕੇ ਸਾਨੂੰ ਰੁਖਾਨੀਅਤ ਦੇ ਨਾਲ ਜੋੜਿਆ। ਫਿਰ ਬੇਨਤੀ ਸੁਣੀ, ਉਦਾਹਰਨਾਂ ਬਾਹਰ ਦੀਆਂ ਨੇ ਪਰ ਉਹਨਾਂ ਦੇ ਭਾਵ ਸਾਨੂੰ ਸਮਝਾਏ ਨੇ, ਕਿਉਂਕਿ ਬਾਹਰੋਂ ਆਪਾਂ ਸਭ ਕੁਝ ਜਾਣਦੇ ਹਾਂ। ਮੈਂ ਪਿਛਲੇ ਦਿਨੀ ਲੀਵਰ ਮੌਰ ਵੀ ਕਥਾ ਕਰਦਿਆਂ ਆਰੰਭ 'ਚ ਕਿਹਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਜਿਨ੍ਹਾਂ ਰਿਸ਼ਤਿਆਂ ਨੂੰ ਸਤਿਗੁਰਾਂ ਨੇ ਨਾਸ਼ਵਾਨ ਦੱਸਿਆ, ਮੈਂ ਥੋੜ੍ਹੀ ਜਿਹੀ ਰਿਪੀਟ ਕਰ ਲੱਗਾ ਕਥਾ, ਜਿਨ੍ਹਾਂ ਰਿਸ਼ਤਿਆਂ ਨੂੰ ਕਿਹਾ ਕਦੇ ਵੀ ਧੋਖਾ ਦੇ ਸਕਦੇ ਆ, ਜਿਹੜੇ ਰਿਸ਼ਤੇ ਮੌਤ ਤੇ ਸਮਾਪਤ ਹੋ ਜਾਂਦੇ ਨੇ, ਪਰ ਸਤਿਗੁਰਾਂ ਨੇ ਉਹਨਾਂ ਰਿਸ਼ਤਿਆਂ ਨੂੰ ਆਧਾਰ ਬਣਾ ਕੇ ਸਾਨੂੰ ਸਮਝਾਇਆ ਕਿ ਇਹੋ ਜਿਹਾ ਪਿਆਰ ਪਰਮਾਤਮਾ ਨਾਲ ਕਰੋ। ਹੁਣ ਆਪ ਜੀ ਪਾਠ ਕਰਦੇ ਹੋ, ਮਾਂ ਬਾਪ ਦਾ ਰਿਸ਼ਤਾ ਹੈ, ਕੋਈ ਸ਼ੱਕ ਨਹੀਂ ਕਿ ਅਸੀਂ ਫਰਜ਼ ਅਦਾ ਕਰਨੇ, ਪਰ ਇੱਕ ਪਾਸੇ ਬੜਾ ਸਪਸ਼ਟ ਹੈ ਕਿ ਮਾਤਾ ਪਿਤਾ ਦਾ, ਭੈਣ ਭਰਾਵਾਂ ਦਾ, ਜਿੰਨੇ ਵੀ ਰਿਸ਼ਤੇ ਨੇ ਇੱਕ ਦਿਨ ਟੁੱਟਣ ਵਾਲੇ। ਮਾਂ ਬਾਪ ਦਾ ਰਿਸ਼ਤਾ
सदीव नहीं, पर गुरु साहब ने जेड़ा साडे मोह दे रिश्ते दा अनुभव सी उन्हूं सतगुरु ने सानू रूहानी जीवन जीण दी समझ दित्ती। जिवें असी एक पाठ करने आ कि हर जी माता हर जी पिता हर जियो प्रतपालक, हुण शब्द तां माता पिता है ना, ते ए रिश्ता दुनियावी साडा है मां ते बाप दा। सतगुरां ने जेड़ा शब्द असी अपने मापियां लई वरदे सां ਉਹ ਸਤਿਗੁਰਾਂ ਨੇ ਵਾਹਿਗੁਰੂ ਲਈ ਕਰਤਾਰ ਲਈ ਬਣਾ ਦਿੱਤਾ। ਜਿਵੇਂ ਅਸੀਂ ਰੋਜ਼ ਕਹਿੰਦੇ ਹਾਂ ਤੂੰ ਮਾਤ ਪਿਤਾ ਹਮ ਬਾਰਿਕ ਤੇਰੇ, ਅਸੀਂ ਮਾਤਾ ਪਿਤਾ ਕਹਿੰਦੇ ਹਾਂ ਅਕਾਲ ਪੁਰਖ ਜੀ ਨੂੰ, ਪਰ ਦੂਜੇ ਪਾਸੇ ਗੁਰਬਾਣੀ ਨੇ ਇਹ ਵੀ ਸ਼ਬਦ ਵਰਤੇ ਕਿ ਭਾਈ ਸੱਜਣਾ ਜਨ ਪਿਸਰ ਪਦਰ ਬਿਰਾਦਰਾ ਕਸ ਨੇਸ ਦਸ ਤੰਗੀਰ, ਜੈ ਮਾਤ ਪਿਤਾ ਸੁਤ ਮੀਤ ਨਾ ਭਾਈ। ਮਾਤਾ ਪਿਤਾ ਪੁੱਤਰ ਜਿੱਥੇ ਕੋਈ ਮਦਦਗਾਰ ਨਹੀਂ, ਮੇਰੇ ਕਹਿਣ ਤੋਂ ਬੁਰਾਦ ਜਿਹੜਾ ਦੁਨਿਆਵੀ ਰਿਸ਼ਤਾ ਸੀ ਉਹਨੂੰ ਸਤਿਗੁਰਾਂ ਨੇ ਮੋਹ ਵਾਲੇ ਰਿਸ਼ਤੇ ਦੀ ਵਿਆਖਿਆ ਕਰਦਿਆਂ ਨਾਸ਼ਵਾਨਤਾ ਦੱਸੀ, ਪਰ ਸਾਨੂੰ ਸਮਝਾਉਣ ਵਾਸਤੇ ਇਹ ਰਿਸ਼ਤਾ ਅਕਾਲ ਪੁਰਖ ਨਾਲ ਬਣਾ ਦਿੱਤਾ। ਦੂਸਰੀ ਬੇਨਤੀ, ਪਤੀ ਤੇ ਪਤਨੀ ਦਾ ਰਿਸ਼ਤਾ ਹੈ ਸਾਨੂੰ ਸਭ ਨੂੰ ਪਤਾ ਹੈ, ਪਰ ਸਤਿਗੁਰਾਂ ਨੇ ਗੁਰਬਾਣੀ 'ਚ ਇਹ ਵੀ ਕਿਹਾ ਕਿ ਘਰ ਕੀ ਨਾਰ ਬਹੁਤ ਹਿਤ ਜਾਂਸਿਓ ਸਦਾ ਰਹਿਤ ਸੰਗ ਲਾਗੀ। ਇਹਦੇ ਅਰਥਾਂ ਦੀ ਲੋੜ ਨਹੀਂ, ਬੜੇ ਸਰਲ ਸ਼ਬਦ ਨੇ। ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ, ਦੁਨਿਆਵੀ ਰਿਸ਼ਤਾ ਹੈ ਨਾ ਜੀ, ਪਰ ਗੁਰੂ ਸਾਹਿਬ ਨੇ ਇਸ ਰਿਸ਼ਤੇ ਨੂੰ ਵੀ ਅਕਾਲ ਪੁਰਖ ਨਾਲ ਜੋੜ ਦਿੱਤਾ। ਜਿਵੇਂ ਅਸੀਂ ਪਾਠ ਕਰਨੇ ਆ ਮੈਂ ਕਾਮਣ ਮੇਰਾ ਕੰਤ ਕਰਤਾਰ, ਜੇ ਹਾ ਕਰਾਏ ਤੇ ਹਾ ਕਰੀ ਸਿੰਗਾਰ, ਹੈ ਤਾਂ ਦੁਨਿਆਵੀ ਰਿਸ਼ਤਾ। ਮੈਂ ਬੌਰੀ ਮੇਰਾ ਰਾਮ ਪਤਾਰ, ਰਚ ਰਚ ਤਾਕੋ ਕਰੂੰ ਸਿੰਗਾਰ। ਫਿਰ ਮੈਂ ਬੇਨਤੀ ਕਰਾਂ ਜੀ, ਇਹ ਸਿਰਫ ਸਮਝਾਉਣ ਵਾਸਤੇ, ਹੁਣ ਗੱਲ ਇੱਥੇ ਚੱਲੀ ਰੁੱਖ ਹੈ ਦੂਜੀ ਸ਼ਾਂਖ ਹੈ ਤੇ ਤੀਸਰਾ ਫਲ ਹੈ, ਕਿਉਂਕਿ ਅਸੀਂ ਰੁੱਖ ਦੇ ਜਾਣਕਾਰ ਹਾਂ ਤੇ ਬਾਣੀ ਦੇ ਉਚਾਰਨ ਕਰਤਿਆਂ ਨੇ ਜਿਸ ਇਲਾਕੇ ਵਿੱਚ ਸਨ ਜੀ, ਉਹਨਾਂ ਨੇ ਉਸ ਇਲਾਕੇ ਦੀਆਂ ਦ੍ਰਿਸ਼ਟਮਾਨ ਉਦਾਹਰਨਾਂ ਲੈ ਕੇ ਸਾਨੂੰ ਉਸ ਅਦ੍ਰਿਸ਼ਟ ਦੇ ਵਾਹਿਗੁਰੂ ਜੀ ਦੇ ਨਾਲ ਜੋੜਿਆ। ਹੁਣ ਸੌਖਾ ਜਿਹਾ ਆਪਾਂ ਇੱਕ ਪ੍ਰਮਾਣ ਲੈ ਲੈਂਦੇ ਹਾਂ, ਭਾਵੇਂ ਇਸ ਇਹ ਵਿਸ਼ਾ ਨਹੀਂ ਜਿਹੜੇ ਅੱਜ ਸਲੋਕ ਆਪਾਂ ਪੜ੍ਹਿਆ। ਮੈਂ ਅਕਸਰ ਕਹਿੰਦਾ ਕਿ ਅਸੀਂ 38ਵੀਂ ਪੌੜੀ ਦਾ ਪਾਠ ਕਰਦੇ ਹਾਂ ਜਪਜੀ ਸਾਹਿਬ ਜੀ ਦਾ, ਉੱਥੇ ਆਚਰਨ ਘੜਨ ਦਾ ਸਤਿਗੁਰਾਂ ਨੇ ਤਰੀਕਾ ਦੱਸਿਆ, ਤੇ ਮਹਾਰਾਜ ਉਂਝ ਵੀ ਦੱਸ ਸਕਦੇ ਨੇ ਕਿ ਬੰਦੇ ਦਾ ਕਰੈਕਟਰ ਚੰਗਾ ਹੋਵੇ, ਬੰਦਾ ਧੀਰਜ ਵਾਲਾ ਹੋਵੇ, ਬੰਦੇ ਦੀ ਮਤ ਚੰਚਲ ਨਾ ਹੋਵੇ, ਇਹਦੇ ਕੋਲ ਪਰਮਾਤਮਾ ਦਾ ਗਿਆਨ ਹੋਵੇ, ਇਹ ਰੱਬ ਦੇ ਭੈ ਵਿੱਚ ਰਹੇ, ਇਹ ਚੰਗੀ ਕਰਨੀ ਕਮਾਣੀ ਦੀ ਘਾਲਣਾ ਕਰੇ, ਤਪੱਸਿਆ ਕਰੇ, ਇਹ ਵੀ ਸ਼ਬਦ ਵਰਤੇ ਜਾ ਸਕਦੇ ਆ ਨਾ, ਇਹਦੇ ਕੋਲ ਭਾਵਨਾ ਹੋਵੇ। ਪਿਆਰੇ ਇਹ ਸ਼ਬਦ ਦੁਨਿਆਵੀ ਤੌਰ ਤੇ ਵੀ ਰੂਹਾਨੀ ਗੁਣ ਦੱਸ ਸਕਦੇ ਨੇ, ਪਰ ਸਤਿਗੁਰਾਂ ਨੇ ਨਾ ਅਸੀਂ ਬਾਹਰ ਮੁਖੀ ਘੜਦੇ ਕੋਈ ਗਹਿਣੇ ਤੇ ਸੁਨਾਰ ਨੂੰ ਦੇਖਿਆ ਤੇ ਸਤਿਗੁਰਾਂ ਨੇ ਸਮਝਾਇਆ ਕਿ ਸੋਨੇ ਦੇ ਗਹਿਣੇ ਘੜਨ ਵਾਲੇ ਸੁਨਾਰ ਨੇ ਜਿਵੇਂ ਸੋਨਾ ਗਹਿਣਾ ਘੜਿਆ, ਉਹਨੂੰ ਸਤਿਗੁਰਾਂ ਨੇ ਸਾਡੇ ਅੰਦਰ ਘੜਨ ਦੀ ਉਦਾਹਰਨ ਬਣਾ ਕੇ ਪੇਸ਼ ਕਰ ਦਿੱਤਾ। ਫਿਰ ਅਰਸ਼ਨ ਅਸੀਂ ਸਾਰੇ ਪਾਠ ਕਰਨੇ ਕਿ ਜਤ ਪਹਾਰਾ ਧੀਰੇ ਸੁਨਿਆਰ, ਅਹਿਰਨ ਮਤ ਵੇਦ ਹਥਿਆਰ, ਭਾਉ ਖਲਾ ਅਗਨ ਤਪਤਾਓ, ਭਾਂਡਾ ਭਾਉ ਅੰਮ੍ਰਿਤ ਤਟਾਲ। ਮੇਰੀ ਬੇਨਤੀ ਸੁਣ, ਮੈਂ ਇਹਦੀ ਵਿਆਖਿਆ ਨਹੀਂ ਕਰ ਰਿਹਾ। ਦੇਖੋ ਰੂਪਕ ਕੀ ਹੈ, ਰੂਪਕ ਤਾਂ ਇੱਕ ਸੁਨਾਰ ਦਾ ਹੈ, ਤੇ ਜਿਹੜੀਆਂ ਚੀਜ਼ਾਂ ਉਹ ਆਪਣੀ ਦੁਕਾਨ ਤੇ ਵਰਤਦਾ ਹੈ, ਸਤਿਗੁਰਾਂ ਨੇ ਉਸ ਚੀਜ਼ ਨੂੰ, ਉਸ ਮਟੀਰੀਅਲ ਨੂੰ ਜਾਂ ਉਸ ਧਾਤ ਨੂੰ ਸਤਿਗੁਰਾਂ ਨੇ ਜਿਹੜੇ ਘੜਨ ਦਾ ਤਰੀਕਾ ਹੈ ਉਹਨੂੰ ਬਾਹਰ ਮੁਖੀ ਸਾਨੂੰ ਦੱਸ ਕੇ ਸਾਨੂੰ ਅੰਦਰ ਆਚਰਨ ਘੜਨ ਦੀ ਸਮਤ ਦੇ ਦਿੱਤੀ। ਇੱਕ ਹੋਰ ਬੇਨਤੀ, ਸਿਰਫ ਇੱਕ ਪ੍ਰਮਾਣ ਹੋਰ ਸਾਂਝਾ ਕਰਾਂਗਾ। ਹੁਣ ਭਗਤ ਨਾਮਦੇਵ ਜੀ ਦੀ ਅਸੀਂ ਬਾਣੀ ਪੜ੍ਹਨੇ, ਕਈ ਵਾਰੀ ਦਾਸ ਨੇ ਇਹ ਪ੍ਰਮਾਣ ਸੰਗਤ ਨਾਲ ਸਾਂਝਾ ਕੀਤਾ ਕਿ ਆਖਰ ਜਦੋਂ ਬੰਦੇ ਦੇ ਅੰਦਰ ਰੂਹਾਨੀ ਤੌਰ ਤੇ ਕੋਈ ਤੋਟਾ ਹੁੰਦਾ, ਤੋਟਾ ਆਪਾਂ ਸਮਝਦੇ ਹਾਂ ਜੀ, ਕਿਤੇ ਅੰਦਰ ਨੇਮ ਤੋਂ ਪਿਛਾ ਹਟਦਾ ਜਾਂ ਮਨ ਨਹੀਂ ਉਸ ਪਾਸੇ ਨੇਮ ਨਿਭਦਾ, ਤੇ ਅਸੀਂ ਕਈ ਵਾਰੀ ਪੁੱਛਦੇ ਵੀ ਅੱਜ ਬੜਾ ਬੁਰਾ ਹਾਲ ਹੈ। ਹੁਣ ਭਗਤ ਨਾਮਦੇਵ ਜੀ ਨੂੰ ਇੰਨਾ ਕੁ ਪੁੱਛਿਆ ਕਿ ਜੇ ਇਨਸਾਨ ਨੂੰ ਵਾਹਿਗੁਰੂ ਜੀ ਦਾ ਨਾਮ ਭੁੱਲ ਜਾਏ, ਪਰਮਾਤਮਾ ਦਾ ਨਾਮ ਭੁੱਲੇ, ਤੇ ਉਹਦੇ ਅੰਦਰ ਦੀ ਅਵਸਥਾ ਕਿਹੋ ਜਿਹੀ ਹੁੰਦੀ ਹੈ? ਹੁਣ ਉਹਨਾਂ ਨੇ ਇਹ ਨਹੀਂ ਕਿਹਾ ਵੀ ਉਹਦਾ ਚਿੱਤ ਕਿਸ ਤਰ੍ਹਾਂ ਦਾ ਹੈ, ਮਨ ਕਿਸ ਤਰ੍ਹਾਂ ਦਾ ਹੈ, ਉਹਦੇ ਅੰਦਰ ਸੁਰਤ ਵਿੱਚ ਕੀ ਵਾਪਰ ਰਿਹਾ। ਉਹਨਾਂ ਸਿੱਧੀ ਜੀ ਪੇਂਡੂ ਉਦਾਹਰਨ ਦਿੱਤੀ ਜੀ, ਤੇ ਸਾਡੇ ਘਰਾਂ 'ਚ ਅਸੀਂ ਦੇਖਦੇ ਸਾਂ
कि जेड़ी गां सुई है अजे सज्जर है, कुछ दिन हुए ने सुई नू, जदों उहदे बच्चे नू, उहदे फल नू, उहदे बच्चे नू रस्सी नाल बन के दूर ले जाओ तो वह गां उस किले दे उत्ते तड़फन लग पैंदी। हुण इहदे विच किन्ने कु वेद मंत्र थोड़ा गुरबाणी ते स्टेट फॉरवर्ड बंदे दे अंदर नू समझ पै जाए तू करना की। हुण उत्थे सतगुरां ने शब्द वरत्या कि मोहे लागती ताला बेली। हुण अगे उदाहरण की है, बछड़े बिन गाय अकेली, सीधी जी गल के जिवें बच्चे तो बिना गां तड़फदी है बिल्कुल इसे तरह वाहगुरु जी तेरे नाम तो बिना मेरा अंदर तड़फदा है। अगली बेनती उन्हां फिर पुछया जी जे तोट मुक जाए, जे ये तोटा मुक जाए ते उगो भगत जी ने कहा देख जदों उस बच्चे नूं गां दे थले छड़ दिता गया वह मां का दुध चुंघदा है, कहिंदे बस अंदर का आनंद इस तरह आउंदा जिवें वह बच्चा आनंद माण लिया। सिद्धी जी उदाहरण दिती जी जैसे गाय का बाछा छूटला थन चोकता माखन गूटला। मैं सिर्फ ता बेनती की जो जो रब रुक थोड़ा है वह तो बणत पैदा करने वाला है। इत्थे सतगुरु सानू सिर्फ समत पै देंदे आ शब्द कह कि तरवर रूपी राम कह, परमात्मा रुख रूप है, फल रूपी बैराग, उस परमात्मा नू जिहड़ा फल लगा है वह बैराग है। तो अगला बचन छाया रूपी साधक है जिन तजिया बाद विवाद, ये समत देंदे ने कि परमात्मा की शान साधु है, बैराग का फल है, तो परमेश्वर आप जिहड़ा वह रुख स्वरूप है। थोड़ी जी बेनती आप जी नूं करांगा जी, देखो ये शब्द आया है साध, चलो आप बिल्कुल नैगेटिव अप्रोच नहीं रखनी, मेरी एक बेनती है जिथे पॉजिटिव अर्थां च आया आप जरूर करिए। हुण इत्थे पॉजिटिव आया भी छाया रूपी साधक है तो मैं ये भी व्याख्या कर सकना गाय साढ़े तह ते धोतियां तेरे पाण तग गली जिन्हां जपमानियां लोटे हथ नबाग कह सकने ना जी, अर्थ हो सकते पर आप खुश भी होवांगे। पर कई बार की होंगे प्रकरण कुछ कह रहा हों कथा कुछ होर ही होंगी, इस कोई शक नहीं कि सतगुरां ने इथों तक केला संत साध ये पखंड का ही खंडन नहीं किया। गुरु ग्रंथ साहब की बाणी भी तो महापुरखा ने गुरु शब्द का नैगेटिव रूप भी दस्या है कि जिहड़ा पखंड करता है। तुसी एक बेनती सुनो, असी गुरबाणी च किन्ने शब्द पढ़ने गुरु सिफत दे, ते साड़ी सारी दी सारी गुरमत जिहड़ी है कर्म असी करने हां, पर संगत जी याद रखियो साड़ी सारी गुरमत गुर प्रसाद ते टिकी होई सारी गुरमत। जे गुरु कृपा करे, जे गुरु मेहर करे, जे गुरु अनुग्रह करे, गुर प्रसाद है। किड्डा प्यारा शब्द है गुरु। एक पासे सतगुरु कहिंदे ने कि नारायण नरपत नमस्कार है, ऐसे गुरु को बल बल जाइए आप मुकत मोह तारे, इस सिफत है ना जी। दूजे पासे एक शब्द असी गुरु लई समझने, वह शब्द है गुरु जिन्हां का अंधला सिख भी अंधले कर्म करें। हुण याद रखो उत्ते शब्द गुरु जिन्हां का अंधला पखंडी लिया है। एक पासे कबीर साहब कहिंदे ने मैं गुरु तो कुर्बान जाना, दूजे पासे वह महापुरख कहिंदा कबीर माए मुंडो ते गुरु की जाते भरम ना जाए। मैं सिर्फ इस करके इशारा किया जो शब्द साध आया है यह सचमुच इबादत वाला है। यदि गल आप जी कहोगे बैराग तो शुरू नहीं की, दो चीजा ने जदों बंदा रुख दे कोल जांदा है अत की तपश पैंदी होवे ते ओ रुख दे पत्तियां दी शान नूं मानदा है, ते जदों शां थले बैठदा है इहदे तन नूं सकून जे मिलदा है, ते अखां खोल के देखदा उत्ते फल लगा है, फिर उस फल नूं तोड़ के खाण दा यतन करदा है। इहदे अर्थ आपां करांगे छाया रूपी साधक है, क्योंकि कविता विच तां भगत जी ने बंतर दित्ती कि तरवर रूपी राम कै, फल रूपी बैराग, छाया रूपी साध है जिन तजिया बाद विवाद। जिहड़ा छां इहदा मतलब जिहड़ा साधु दी संगत करेगा, गुरमुख दी संगत करेगा, याद रखियो उहदी संगत अंदर नूं जिवें छां ठंड पहुंचांदी है। इकला बारमुखी रूप के नहीं लेना, तपदा होया पिंडा शायद इत्थे तां नहीं पता सानूं पता जिहड़ा महीना चलदा पिया जेठ अखाड़ दे विच जदों लू चलदी सी माल डंगर चारदे सां, इहनां दिनां विच खेतां च काम करदे सां, पिंडा अत नाल सकिन जिहड़ी सड़दी हुंदी सी
ਤੇ ਜਦੋਂ ਤੂਤ ਦੇ ਰੁੱਖ ਥੱਲੇ, ਵਣ ਦੇ ਰੁੱਖ ਥੱਲੇ, ਕਿੱਕਰ ਤੇ ਟਾਹਲੀ ਦੇ ਰੁੱਖ ਥੱਲੇ ਬਹਿ ਜਾਣਾ, ਏਸੀ ਥੋੜਾ ਹੁੰਦਾ ਸੀ, ਇੱਕੋ ਦਮ ਸਕੂਨ ਮਿਲਦਾ ਸੀ। ਸਭ ਤੋਂ ਪਹਿਲੀ ਗੱਲ, ਪਰਮਾਤਮਾ ਦੀ ਸ਼ਾਨ ਸਾਧੂ ਜਨ ਨੇ, ਗੁਰਮੁਖ ਨੇ, ਜਿਵੇਂ ਰੁੱਖ ਦੇ ਨੇੜੇ ਆਇਆ ਅੰਦਰ ਨੂੰ ਸਕੂਨ ਮਿਲਦਾ, ਛਾਂ ਮਿਲਦੀ ਹੈ। ਜਿਹੜਾ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਦੀ ਸੰਗਤ ਕਰਦਾ ਸੰਗਤ ਜੀ, ਉਹਦੇ ਅੰਦਰ ਨੂੰ ਸਭ ਤੋਂ ਪਹਿਲਾਂ ਠੰਡ ਪੈਂਦੀ ਹੈ। ਬੜਾ ਸੋਹਣਾ ਪੈਮਾਨਾ ਜੀ, ਜਿਹਨੂੰ ਮਿਲ ਕੇ ਠੰਡ ਪੈ ਜਾਏ ਦਾ ਮਤਲਬ ਸਾਧੂ ਹੈ, ਤੇ ਜਿਹਨੂੰ ਮਿਲ ਕੇ ਅੰਦਰ ਦੀ ਅੱਗ ਹੋਰ ਮੱਚਣ ਲੱਗ ਪਏ, ਇਹਦਾ ਮਤਲਬ ਉਹਦੇ ਕੋਈ ਸ਼ਾਨ ਨਹੀਂ। ਮਹਾਰਾਜ ਨੇ ਕਿਹਾ ਵੀ ਉਹ ਸ਼ਾਨ ਸਤ ਸੰਗਤ ਹੈ, ਸਾਧੂ ਜਨਕ ਹੈ। ਹੁਣ ਸਤਿਗੁਰੂ ਕੀ ਬਾਣੀ ਚ ਆਪਾਂ ਦੇਖੀਏ ਜੀ, ਕਿਹੜਾ ਸਾਧੂ ਹੈ? ਅਜੇ ਮੈਂ ਸਿਰਫ ਪਹਿਲਾ ਸਾਧ, ਮੈਨੂੰ ਪਤਾ ਗੁਰਬਾਣੀ ਚ ਬੜਾ ਸ਼ਬਦ ਹੁੰਦਾ ਹੈ, ਇੱਥੋਂ ਤੱਕ ਆਪਾਂ ਇੱਕ ਪਾਠ ਕਰ ਰਹੇ ਹਾਂ। ਧੰਨ ਧੰਨ ਭਾਗ ਤਿੰਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਦੇ, ਸ਼ਬਦ ਵਰਤਿਆ ਸਤਿਗੁਰਾਂ ਨੇ। ਅਸੀਂ ਇੱਕ ਪਾਠ ਕਰਨੇ ਆ, ਅਗਮ ਆਗਾਦ ਪਾਰਬਮ ਸੋਏ, ਜੋ ਜੋ ਕਹੇ ਸੋ ਮੁਕਤਾ ਹੋਏ, ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਇਹ ਸਾਰੀ ਅਸ਼ਟਪਦੀ ਪੜ੍ਹ ਦਿਓ। ਮਹਾਰਾਜ ਦਾ ਇੱਕ ਬਚਨ, ਸਾਧ ਪਠਾਏ ਆਪ ਪ੍ਰਭ, ਹਮ ਤੁਮ ਤੇ ਨਾਹੀ ਦੂਰ, ਗੁਰੂ ਗ੍ਰੰਥ ਸਾਹਿਬ ਚ ਤੋਖ ਹੈ। ਪਰ ਇੱਕ ਸਵਾਲ ਉੱਠਦਾ ਜੀ, ਚਲੋ ਕਿ ਗੁਰਬਾਣੀ ਨੇ ਜੋ ਵੀ ਸ਼ਬਦ ਵਰਤਿਆ, ਮੈਂ ਤਾਂ ਪਿਛਲੇ ਦਿਨ ਕਿਹਾ ਸੀ ਜੀ, ਇੱਥੋਂ ਤੱਕ ਕਿ ਅਨ ਮਤ ਦੇ ਵੀ ਜਿਹੜੇ ਸ਼ਬਦ ਵਰਤੇ ਨੇ, ਉਹਨਾਂ ਦੀ ਪਰਿਭਾਸ਼ਾ ਗੁਰਬਾਣੀ ਨੇ ਨਿਰਧਾਰਿਤ ਕੀਤੀ, ਬੰਦਾ ਕਿਹੋ ਜਿਹਾ ਚਾਹੀਦਾ। ਹੁਣ ਅਨ ਮਤ ਦਾ ਸ਼ਬਦ ਅਸੀਂ ਬ੍ਰਾਹਮਣ ਵਰਤਨੇ ਆ ਜੀ, ਆਪਾਂ ਸਿੱਖ ਲਈ ਬ੍ਰਾਹਮਣ ਨਹੀਂ ਵਰਤੇ, ਅਨ ਮਤ ਦਾ ਸ਼ਬਦ ਹੈ ਬ੍ਰਾਹਮਣ। ਹੁਣ ਉਹਨਾਂ ਦੀ ਬ੍ਰਾਹਮਣ ਦੀ ਪਰਿਭਾਸ਼ਾ ਵਰਨ ਵਣ ਮੁਤਾਬਕ ਹੈ, ਤੇ ਗੁਰਬਾਣੀ ਬ੍ਰਾਹਮਣ ਦੀ ਪਰਿਭਾਸ਼ਾ ਆਪਣੀ ਦਿੰਦੀ ਹੈ ਕਿ ਬ੍ਰਹਮ ਬਿੰਦ ਹੈ, ਤਿਸ ਦਾ ਬ੍ਰਹਮਤ ਰਹੇ, ਏਕ ਸ਼ਬਦ ਲਿਵਲਾਏ, ਨਵ ਨਿਧੀ ਅਠਾਰਹ ਸਿੱਧੀ, ਪਿੱਛਿਆਂ ਲੱਗੀਆਂ ਫਿਰਾਂ ਜੋ ਖਰ ਹਿਰਦੈ ਸਦਾ ਵਸਾਏ। ਕਹੋ ਕਬੀਰ ਜੋ ਬ੍ਰਹਮ ਵਿਚਾਰ ਹੈ, ਆਪ ਬਾਣੀ ਸਮਝਣ ਬੈਠੇ, ਕਹੋ ਕਬੀਰ ਜੋ ਬ੍ਰਹਮ ਵਿਚਾਰ ਹੈ, ਸੋ ਬ੍ਰਾਹਮਣ ਕਹੀਅਤ ਹੈ ਹਮਾਰਾ। ਹੁਣ ਤੁਸੀਂ ਇਹ ਪਰਿਭਾਸ਼ਾ ਜਿਹੜੀ ਹੈ, ਮੈਂ ਇੱਕ ਦਿਨ ਬੇਨਤੀ ਕੀਤੀ, ਅਸੀਂ ਮੁਸਲਮਾਨ ਸ਼ਬਦ ਪੜ੍ਹਦੇ ਹਾਂ ਜੀ, ਗੁਰਬਾਣੀ ਚ ਮੁਸਲਮਾਨ ਵੀ ਆਇਆ, ਨੰਨੇ ਨਾਲ ਵੀ ਆਇਆ ਤੇ ਨਾਣੇ ਨਾਲ ਵੀ ਆਇਆ, ਯਾਦ ਰੱਖਿਓ। ਹੁਣ ਕਈ ਵਾਰੀ ਭਾਸ਼ਾ ਵਾਲੇ ਕਹਿ ਦਿੰਦੇ ਨੇ ਜੀ ਮੁਸਲਮਾਨ ਕਹਿ ਦਿੱਤਾ ਮੁਸਲਮਾਨ, ਇੱਥੋਂ ਤੱਕ ਗੁਰਬਾਣੀ ਚ ਦਾਨ ਸ਼ਬਦ ਨੰਨੇ ਨਾਲ ਵੀ ਆਇਆ ਤੇ ਨਾਣੇ ਨਾਲ ਵੀ ਆਇਆ। ਰਾਮਕਲੀ ਕੀ ਵਾਰ ਚ ਹੈ, ਦਾਨ ਦੇ ਸਤਿਗੁਰ ਭਾਵ ਸੀ, ਸੋ ਸੱਤੇ ਦਾਨ, ਇੱਕ ਤਾਂ ਨੰਨਾ ਇੱਕ ਤਾਂ ਨਾਣਾ ਹੈ। ਮੈਂ ਖੈਰ ਆਪਾਂ ਇਹ ਨਹੀਂ ਕਥਾ ਮੈਂ ਕਰਨ ਲੱਗਾ, ਸਤਿਗੁਰਾਂ ਨੇ ਅਨ ਮਤ ਦੀ ਪਰਿਭਾਸ਼ਾ ਵੀ ਦਿੱਤੀ। ਹੁਣ ਸ਼ਬਦ ਹੈ ਮੁਸਲਮਾਨ, ਮੈਂ ਬੇਨਤੀ ਕਰਾਂ ਜੀ, ਜੇ ਸ਼ਰ੍ਹਾਂ ਮੁਤਾਬਕ ਦੇਖੋ, ਉਹਨਾਂ ਦੀ ਆਪਣੀ ਸ਼ਰ੍ਹਾਂ ਕਹਿੰਦੀ, ਜਿਹੜਾ ਹਜ਼ਰਤ ਮੁਹੰਮਦ ਸਾਹਿਬ ਨੂੰ ਪੈਗੰਬਰ ਮੰਨਦਾ ਤੇ ਖਤਮੇ ਨਬੂਬਤ ਤੇ ਭਰੋਸਾ ਰੱਖਦਾ, ਇਹਦਾ ਮਤਲਬ ਕਿ ਹਜ਼ਰਤ ਮੁਹੰਮਦ ਸਾਹਿਬ ਤੋਂ ਬਾਅਦ ਕਿਸੇ ਨੇ ਨਬੀ ਨੇ ਪੈਗੰਬਰ ਨੇ ਨਹੀਂ ਆਉਣਾ, ਤੇ ਜਿਹੜਾ ਇਹ ਵੇਟ ਕਰ ਰਿਹਾ ਜੇ ਆਵੇਗਾ ਉਹ ਮੁਸਲਮਾਨ ਨਹੀਂ। ਅਗਲੀ ਗੱਲ, ਜਿਹੜਾ ਕੁਰਾਨ ਤੇ ਅਕੀਦਾ ਰੱਖਦਾ, ਜਿਹੜਾ ਰੋਜ਼ੇ ਰੱਖਦਾ, ਪੰਜ ਵਕਤ ਦਾ ਨਮਾਜ਼ੀ ਹੈ, ਪਰ ਗੁਰੂ ਸਾਹਿਬ ਨੇ ਇੱਕ ਖਿੰਨ ਵਿੱਚ ਪਰਿਭਾਸ਼ਾ ਦੇ ਦਿੱਤੀ ਜੀ, ਮੇਹਰ ਮਸੀਤ, ਸਿਦਕ ਮੁਸੱਲਾ, ਹੱਕ ਹਲਾਲ ਕੁਰਾਨ, ਸਰਮ ਸੁਨਤ ਸੀਲ ਰੋਜ਼ਾ, ਹੋ ਮੁਸਲਮਾਨ। ਮੇਰੀ ਬੇਨਤੀ, ਇੱਕ ਸ਼ਬਦ ਕਿੰਨਾ ਸਮਾਂ ਲੱਗਾ ਜੀ ਇਹਦੀ ਪਰਿਭਾਸ਼ਾ ਨਿਰਧਾਰਿਤ ਕਰ ਦਿੱਤੀ। ਇੱਥੇ ਮੈਂ ਬੇਨਤੀ ਕਰਾਂਗਾ, ਸਾਧ ਗੁਰੂ ਕੌਣ ਹੈ? ਜਿਹੜਾ ਸੱਚੀ ਮੁੱਚੀ ਰੱਬ ਦੀ ਛਾਂ ਹੋਵੇ, ਜਿਹੜਾ ਧੜੇ ਚ ਵੱਜ ਗਿਆ ਖਿਮਾ ਕਰਿਓ, ਵਾਦ ਵਿਵਾਦ ਵਿੱਚ ਪੈ ਗਿਆ, ਮਹਾਰਾਜ ਕਹਿੰਦੇ ਸੱਚ ਹੈ, ਉਹਦਾ ਅੰਦਰ ਖਿੰਡਾਅ ਵਿੱਚ ਲਾ ਜਾਏਗਾ। ਜ਼ਿੰਦਗੀ ਚ ਤਜਰਬਾ ਕਰਕੇ ਦੇਖਿਆ ਹੋਣਾ ਤੁਸੀਂ, ਜਦੋਂ ਬੰਦਾ ਵਾਦ ਵਿਵਾਦ ਦੇ ਵਿੱਚ ਪੈਂਦਾ ਹੈ, ਅਕਸਰ ਬੰਦੇ ਦਾ ਅੰਦਰ ਜਿਹੜਾ ਖਿੰਡਣਾ ਸ਼ੁਰੂ ਹੋ ਜਾਂਦਾ ਹੈ। ਪਰ ਇੱਕ ਬਚਨ ਆਪ ਜੀ ਮੇਰੇ ਨਾਲ ਪੜ੍ਹ ਲਓ, ਜਿਹੜੇ ਸਿੰਘ ਬਾਣੀ ਪੜ੍ਹਨੀ ਜਿਹਨਾਂ ਨੂੰ ਚੇਤੇ ਹੈ, ਅਸੀਂ ਛੇ ਗੁਣ ਨੇ, ਉਂਝ ਜੇ ਉਹਨਾਂ ਨੂੰ ਵਧਾਓ ਤਾਂ ਗੁਣ ਜ਼ਿਆਦਾ ਬਣ ਜਾਂਦੇ। ਛੇ ਤੁਕਾਂ ਵਿੱਚ ਸਿਰਫ ਇੱਕੋ ਗੁਣ ਦੱਸਿਆ, ਇੱਕੋ ਗੱਲ ਦੱਸੀ ਵੀ ਰੱਬ ਦੀ ਸ਼ਾਨ ਕਿਹੜਾ ਸਾਧੂ ਹੈ? ਛਾਇਆ ਰੂਪੀ ਸਾਧਕ ਹੈ, ਉਹ ਸ਼ਬਦ ਹੈ ਖੱਟ ਲੱਖਣ ਪੂਰਨੰਗ ਪੁਰਖ ਹੈ, ਨਾਨਕ ਨਾਮ ਸਾਧ ਸੁਵਜਨ ਹੈ। ਸਲੋਕ ਸਹਿਸਕ੍ਰਿਤੀ, ਮੇਰਾ ਖਿਆਲ ਇਹ 40ਵਾਂ ਸਲੋਕ ਹੈ ਜੀ ਸਹਿਸਕ੍ਰਿਤੀ ਦਾ। ਖੱਟ ਲੱਖਣ ਪੂਰਨੰਗ ਪੁਰਖ ਹੈ, ਖੱਟ ਦਰ ਤੇ ਛੇ, ਛੇ ਲਕਸ਼ਣ ਨੇ ਇਸ ਪੂਰਨ ਪੁਰਖ ਵਿੱਚ, ਨਾਨਕ ਨਾਮ ਸਾਧ ਸਵਜਨ ਹੈ, ਉਹਦਾ ਨਾਮ ਸਾਧੂ ਹੈ, ਉਹਦਾ ਨਾਮ
ਗੁਰਮੁਖ ਹੈ। ਇਉਂ ਕਹਿ ਲਓ ਵੀ ਸਾਧ ਦੀ ਪਰਿਭਾਸ਼ਾ ਲਈ ਇਹ ਜਿਹਦੇ 'ਚ 6 ਗੁਣ ਨੇ ਨਾ, ਉਹਨੂੰ ਆਪਾਂ ਕਹਿ ਸਕਦੇ ਰੱਬ ਦੀ ਸ਼ਾਨ। ਉਹ 6 ਗੁਣਾਂ 'ਚ ਥੋੜ੍ਹਾ ਧਿਆਨ ਦਿਆ ਜੇ। ਪਹਿਲਾ ਗੁਣ ਹੈ ਮੰਤਰੰਗ ਰਾਮ ਰਾਮ ਨਾਮੰਗ, ਧਿਆਨੰਗ ਸਰਬੱਤਰ ਪੂਰਨ, ਦਿਆਲੰਗ ਸਰਬੱਤਰ ਜੀਆ, ਗਿਆਨੰਗ ਸਮ ਦੁੱਖ ਸੁਖੰਗ, ਜੁਗਤ ਨਿਰਮਲ ਨਿਰਵੈਰ ਨੇ, ਦਿਆਲੰਗ ਸਰਬੰਤ ਸਰਬੱਤਰ ਜੀਆ, ਪੰਚ ਦੋਕ ਵਿਵਰਜਿਤ ਹੈ, ਭੋਜਨੰ ਗੋਪਾਲ ਕੀਰਤਨੰ, ਅਲਪ ਮਾਇਆ ਜਲ ਕਮਲ ਰਹਿਤੈ, ਉਪਦੇਸ਼ੰ ਸਮ ਮਿੱਤਰ ਸਤਰੈ, ਭਗਵੰਤ ਭਗਤ ਭਾਵਨੀ, ਪਰ ਨਿੰਦਾ ਨੇ ਸਰੋਤ ਸਰਵਣੰ, ਆਪ ਤਿਆਗ ਸਗਲ ਰੇਣ ਕੈ, ਖੱਟ ਲਖਣ ਪੂਰਨ ਪੁਰਖੈ, ਨਾਨਕ ਨਾਮ ਸਾਧ ਸਵਜਨ। ਥੋੜੇ ਜਿਹੇ ਦੇ ਅਰਥ ਪਲੀਜ਼ ਜ਼ਰੂਰ ਸੁਣ ਲਿਆ ਜੇ। ਕਹਿ ਦੇਣਾ ਕਿ ਸਾਧੂ ਹੈ, ਮੈਂ ਨਿੰਦਿਆ ਨਹੀਂ ਕਰ ਰਿਹਾ। ਆ 6 ਗੁਣ ਜਿਹਦੇ ਚ ਨਾ ਦਿਸਦੇ, ਮਹਾਰਾਜ ਕਹਿੰਦੇ ਬਸ ਉਹ ਰੱਬ ਦੀ ਸ਼ਾਨ ਸਮਝੋ। ਕੇਵਲ ਲਿਬਾਸ ਨਹੀਂ, ਸਤਿਗੁਰਾਂ ਨੇ ਪਹਿਲਾ ਬਚਨ ਕੀਤਾ ਮੰਤਰੰਗ ਰਾਮ ਰਾਮ ਨਾਮ ਨਾਮੰ। ਜਿਸ ਗੁਰਮੁਖ ਦੀ ਜ਼ਬਾਨ ਦੇ ਉੱਤੇ ਕਿਸੇ ਦੇਵੀ ਦੇਵਤੇ ਦਾ ਮੰਤਰ ਨਹੀਂ, ਕਿਸੇ ਜਾਦੂ ਟੂਣੇ ਦਾ ਮੰਤਰ ਨਹੀਂ, ਜਿਸ ਦੀ ਰਸਨਾ ਦੇ ਉੱਪਰ ਕੇਵਲ ਸਾਰੀਆਂ ਥਾਵਾਂ ਤੇ ਰਮੇ ਹੋਏ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਕਹਿਣਾ, ਇਹ ਉਸ ਸਾਧੂ ਦਾ ਪਹਿਲਾ ਲੱਛਣ ਹੈ। ਮੰਤਰੰਗ ਰਾਮ ਨਾਮ ਨਾਮੰਗ। ਅਗਲਾ ਧਿਆਨੰਗ ਸਰਬੱਤਰ ਪੂਰਨ ਹੈ। ਇਸ ਗੱਲ ਨੂੰ ਸੰਗਤ ਜੀ ਸੁਣਿਓ, ਥੋੜ੍ਹਾ ਜਿਹਾ ਧਿਆਨ ਦੇ ਆ ਜੇ। ਫੋਨ 'ਚ ਤੁਸੀਂ ਨਾ ਵੇਖਿਓ ਤੁਕਾਂ, ਕਿਉਂਕਿ ਮੈਂ ਤੁਕਾਂ ਬਦਲੀ ਜਾਣੀਆਂ ਨੇ, ਉਹ ਫਿਰ ਮੈਨੂੰ ਥੋੜ੍ਹਾ ਜਿਹਾ ਡਿਸਟਰਬ ਕਰਦੀਆਂ ਨੇ। ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਬੱਤਰ ਪੂਰਨ ਹੈ। ਉਹ ਧਿਆਨ ਇੱਕ ਜੜ ਵਸਤੂ ਦਾ ਨਹੀਂ ਕਰਦਾ, ਨਾ ਉਹ ਕਿਸੇ ਪੱਥਰ ਦੀ ਮੂਰਤੀ ਦਾ, ਨਾ ਕਿਸੇ ਰੁੱਖ ਦਾ। ਉਹ ਧਿਆਨ ਕਰਦਾ ਸਰਬੱਤਰ ਪੂਰਨ ਹੈ, ਜਿਹੜਾ ਪਰਮਾਤਮਾ ਸਾਰੀਆਂ ਥਾਵਾਂ ਤੇ ਪਰਿਪੂਰਨ ਹੈ ਨਾ। ਜਿਹੜਾ ਪੂਰਨ ਸਾਧੂ ਹੈ ਉਹ ਸਰਬ ਵਿਆਪਕ ਰੱਬ ਦੇ ਧਿਆਨ ਵਿੱਚ ਰਹਿੰਦਾ ਹੈ। ਇੱਕ ਹੋਰ ਸੁਣੋ, ਗੁਰੂ ਗੋਬਿੰਦ ਸਿੰਘ ਜੀ ਦੀ ਭਾਈ ਸਾਹਿਬ ਅਕਾਲ ਉਸਤ ਪੜ੍ਹ ਕੇ ਗਏ, ਇੱਕ ਵਿੱਤ ਕੁਝ ਪੜ੍ਹੇ। ਅਕਾਲ ਉਸਤ ਵਿੱਚ ਇੱਕ ਬਚਨ ਹੈ, ਧਿਆਨ ਤਰੋ ਤੇ ਕੋ ਮਨ ਮੈਂ, ਜੇ ਕੋ ਅਮਤੋਸ਼ ਸਭੈ ਜਗ ਛਾਇਓ। ਪੂਰਨ ਸਾਧੂ ਉਹ ਹੈ ਜਿਹੜਾ ਸਿਰਫ ਇੱਕ ਥਾਂ ਤੇ ਨਹੀਂ ਬੈਠਾ, ਉਹ ਜਿੱਥੇ ਵੀ ਜਾਏ ਸਰਬ ਵਿਆਪਕ ਅਕਾਲ ਪੁਰਖ ਦਾ ਧਿਆਨ ਤਰਦਾ, ਉਹ ਜੜ ਵਸਤੂ ਨੂੰ ਨਹੀਂ ਧਿਆਨ ਚ ਲਿਆਉਂਦਾ। ਮੰਤਰੰਗ ਰਾਮ ਰਾਮ ਨਾਮਕ ਧਿਆਨੰਗ ਸਰਬੱਤਰ ਪੂਰਨ ਹੈ, ਪਹਿਲਾ ਲੱਛਣ ਹੈ। ਗਿਆਨੰਗ ਸਮ ਦੁੱਖ ਸੁਖੰ, ਗਿਆਨ ਦਾ ਅਰਥ ਨੌਲੇਜ ਨਹੀਂ, ਪਰਮਾਤਮਾ ਨੇ ਉਹਨੂੰ ਇੰਨਾ ਕੁ ਆਤਮਕ ਗਿਆਨ ਦਿੱਤਾ ਹੈ, ਉਹਨੂੰ ਪਤਾ ਵੀ ਬਾਹਰ ਵਾਪਰਦਾ ਸੁੱਖ ਵੀ ਥੋੜੇ ਚਿਰ ਦਾ ਹੈ, ਦੁੱਖ ਵੀ ਥੋੜੇ ਚਿਰ ਦਾ ਹੈ। ਜਿਹੜਾ ਪੂਰਨ ਪੁਰਖ ਹੈ ਉਹਨੂੰ ਰੱਬ ਨੇ ਇੰਨਾ ਗਿਆਨ ਦਿੱਤਾ ਹੈ, ਦੁੱਖ ਤੇ ਸੁੱਖ ਨੂੰ ਇੱਕ ਬਰਾਬਰ ਜਾਣਦਾ ਹੈ, ਉਹ ਰੱਬ ਦੀ ਸ਼ਾਨ ਹੈ ਜੀ ਅਸਲ 'ਚ। ਗਿਆਨੰਗ ਸਮ ਦੁੱਖ ਸੁਖੰ। ਅਗਲਾ ਬਚਨ, ਜੁਗਤ ਨਿਰਮਲ ਨਿਰਵੈਰ ਨੇ। ਉਹ ਪੂਰਨ ਸਾਧੂ ਹੈ ਜਿਹੜਾ ਸੱਚ ਅੰਦਰੋਂ ਨਿਰਮਲ ਹੈ ਤੇ ਕਦੀ ਕਿਸੇ ਦੇ ਨਾਲ ਵੈਰ ਨਹੀਂ ਕਮਾਉਂਦਾ। ਜੁਗਤ ਨਿਰਮਲ ਨਿਰਵੈਰ ਨੇ। ਅਗਲਾ ਬਚਨ, ਦਿਆਲੰਗ ਸਰਬੱਤਰ ਜੀਆ। ਉਹ ਵਿਤਕਰੇ 'ਚ ਨਹੀਂ ਪੈਂਦਾ, ਆ ਮੇਰਾ ਹੈ ਆ ਤੇਰਾ ਹੈ। ਉਹ ਸੱਚੀ ਮੁੱਚੀ ਅੰਦਰ ਦੇ ਸਾਰੇ ਵਿਤਕਰੇ ਖਤਮ ਕਰਕੇ ਉਹ ਸਾਰਿਆਂ ਜੀਵਾਂ ਦੇ ਉੱਤੇ ਦਇਆ ਕਰਦਾ ਹੈ। ਦਿਆਲੰਗ ਸਰਬੱਤਰ ਜੀਆ, ਪੰਚ ਦੋਖ ਵਿਵਰਜਿਤ ਹੈ। ਪੂਰਨ ਸਾਧੂ ਉਹ ਹੈ ਜਿਹਨੇ ਆਪਣੇ ਖਿਆਲਾਂ ਵਿੱਚ, ਸੰਗਤ ਜੀ ਧਿਆਨ ਨਾਲ ਸੁਣਿਓ, ਕਰਮ ਐਕਸ਼ਨ ਕਰਨਾ ਵੱਖਰੀ ਗੱਲ ਹੈ, ਉਹ ਕਦੀ ਵੀ ਪੰਜਾਂ ਵਕਾਰਾਂ ਨੂੰ ਆਪਣੇ ਫੁਰਨੇ ਵਿੱਚ ਵੀ ਨਹੀਂ ਆਉਣ ਦਿੰਦਾ। ਉਹ ਰੱਬ ਦੀ ਸ਼ਾਨ ਹੈ ਤੇ ਸਭ ਲਈ ਦਿਆਲੂ ਹੈ। ਸਾਡੇ 'ਚ ਐਸੇ ਬੜੇ ਸਾਧੂ ਹੋਏ ਜੀ, ਬਾਬਾ ਖੁਦਾ ਸਿੰਘ ਜੀ ਦਾ ਨਾਂ ਤੁਸੀਂ ਸੁਣਿਆ ਹੋਣਾ। ਪਲੀਜ਼ ਮੈਂ ਬੇਨਤੀ ਕਰਾਂਗਾ ਜਿਹੜੇ ਪੜ੍ਹ ਸਕਦੇ ਆ, ਕਦੀ ਤੁਸੀਂ ਗਿਆਨੀ ਪ੍ਰਤਾਪ ਸਿੰਘ ਉਹਨਾਂ ਦਾ ਲਿਖੀ ਹੋਈ ਛੋਟੀ ਜਿਹੀ ਕਿਤਾਬ ਹੈ ਬਾਬਾ ਖੁਦਾ ਸਿੰਘ, ਪੜ੍ਹਨ ਵਾਲੀ ਹੈ। ਲਾਹੌਰ ਰਹਿੰਦੇ ਸਨ, ਉਹਨੂੰ ਅੰਗਰੇਜ਼ ਹਕੂਮਤ ਨੂੰ ਲਾਹੌਰ ਤੋਂ ਬਾਹਰ ਨਿਕਲਣ ਦਿੱਤਾ। ਦੇਖੋ ਕਿੰਨੇ ਵੱਡੇ ਦਿਆਲੂ ਨੇ, ਰਾਤ ਨੂੰ ਅੰਮ੍ਰਿਤ ਵੇਲੇ ਜਦੋਂ ਉੱਠੇ ਉਹਨਾਂ ਦੇ ਕੰਨਾਂ ਵਿੱਚ ਕਿਸੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਸਾਧੂ ਦਾ ਹਿਰਦਾ ਕੈਸਾ ਹੈ, ਉਹ ਨੇਮ ਕਰਨ ਲੱਗੇ, ਉਹ ਆਵਾਜ਼ ਹਿਰਦੇ ਨੂੰ ਚੀਰੇ, ਦੁੱਖ ਭਰੀ ਆਵਾਜ਼ ਸੀ। ਫਿਰ ਉਸ ਆਵਾਜ਼ ਦੀ ਸੇਧ ਵਿੱਚ ਉਸ ਘਰ 'ਚ ਚਲੇ ਗਏ। ਉਸ ਘਰ ਦੇ ਵਿੱਚ ਬਿਰਧ ਮਾਈ ਸੀ ਤੇ ਉਸ ਦੀ ਨੂੰਹ ਨੂੰ, ਉਸ ਦੀ ਬਹੂ ਨੂੰ ਫੋੜਾ ਸੀ ਸੀਨੇ 'ਚ। ਉਹ ਫੋੜਾ ਇੰਨਾ ਤੰਗ ਕਰ ਰਿਹਾ ਸੀ
ਜਿਵੇਂ ਗੰਦਾ ਖੂਨ ਜਿਹੜਾ ਸੀ ਉਹਨੂੰ ਟਿਕਣ ਨਹੀਂ ਸੀ ਦਿੰਦਾ, ਉਹ ਬੱਚੇ ਨੂੰ ਦੁੱਧ ਪਿਆਉਣਾ ਚਾਹੁੰਦੀ ਹੈ ਪਰ ਉਹਦੀ ਪੀੜਾ ਨਾਲ ਉਹ ਕੁਰਲਾ ਰਹੀ ਸੀ। ਇਤਿਹਾਸ ਕਹਿੰਦਾ ਉਹਨਾਂ ਨੇ ਇਹ ਜਾ ਕੇ ਪੁੱਛਿਆ, ਬਾਬਾ ਖੁਦਾ ਸਿੰਘ ਜੀ ਨੇ ਤੁਹਾਡੇ ਘਰ ਇਹ ਦਰਦ ਭਰੀ ਆਵਾਜ਼ ਕਿਉਂ? ਉਸ ਔਰਤ ਨੇ ਦੱਸਿਆ ਵੀ ਆਹ ਕੁਛ ਮੁਸ਼ਕਲ ਹੈ, ਸੁਣਨਾ ਬਹੁਤ ਮੁਸ਼ਕਲ ਹੈ ਕਿਉਂਕਿ ਆਪਾਂ ਆਪਣੀ ਬਿਰਤੀ, ਮੈਂ ਆਪਣੀ ਗੱਲ ਕਰ ਰਿਹਾ ਤੁਹਾਡੀ ਨਹੀਂ ਕਰ ਰਿਹਾ ਸੰਗਤ ਜੀ। ਉਹਨਾਂ ਕਿਹਾ ਦਰਦ ਹੈ। ਉਹ ਸਾਧੂ ਸਨ, ਪਤਾ ਸੀ ਉਹ ਫੋੜਾ ਪਾਕ ਨਾਲ ਗੰਦੇ ਖੂਨ ਨਾਲ ਭਰਿਆ ਹੈ। ਕਮਾਲ ਦੀ ਗੱਲ, ਉਹਨਾਂ ਕਿਹਾ ਧੀਏ ਉਮਰ ਛੋਟੀ ਹੈ, ਤੈਨੂੰ ਮੈਂ ਮਾਂ ਰੂਪ ਜਾਣਦਾ ਵਾਂ। ਉਹਨਾਂ ਨੇ ਆਪਣੇ ਮੂੰਹ ਨਾਲ ਬੁੱਲਾਂ ਨਾਲ ਚੂਸ ਕੇ ਉਹ ਸਾਰਾ ਖੂਨ ਬਾਹਰ ਛੱਡ ਦਿੱਤਾ ਸੀ। ਮੈਂ ਫਿਰ ਬੇਨਤੀ ਕਰਾਂਗਾ, ਸਾਧੂ ਕੱਲਾ ਇੱਕ ਤੇ ਦਿਆਲੂ ਨਹੀਂ। ਗੁਰੂ ਸਾਹਿਬ ਕਹਿੰਦੇ ਜਿਹੜਾ ਰੱਬ ਦੀ ਸ਼ਾਂਖ ਹੈ ਦਿਆਲਨ ਸਰਬੱਤਰ ਜੀਆ, ਉਹ ਸਾਰਿਆਂ ਜੀਵਾਂ ਦੇ ਉੱਤੇ ਦਇਆ ਕਰਦਾ ਹੈ। ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਬੱਤਰ ਪੂਰਨ ਹੈ, ਗਿਆਨੰਗ ਸਮ ਦੁੱਖ ਸੁਖੰਗ, ਜੁਗਤ ਨਿਰਮਲ ਨਿਰਵੈਰਨ ਹੈ, ਦਿਆਲੰਗ ਸਰਬੱਤਰ ਜੀਆ। ਕਹਿਣ ਲੱਗੇ ਉਹ ਕਰਦਾ ਕੀ ਹੈ, ਪੰਜਾਂ ਦੁੱਖਾਂ ਤੋਂ ਬਚਾ ਕੇ ਰੱਖਦਾ ਆਪਣੇ ਆਪ ਨੂੰ। ਭੋਜਨੰ ਗੋਪਾਲ ਕੀਰਤਨ ਹੈ, ਅਲਪ ਮਾਇਆ ਜਲ ਕਮਲ ਰਹਿਤਾ। ਪੂਰਨ ਪੁਰਖ ਦਾ ਭੋਜਨ ਕੇਵਲ ਅੰਨ ਨਹੀਂ, ਉਹਦਾ ਭੋਜਨ ਪਰਮਾਤਮਾ ਦਾ ਕੀਰਤਨ ਹੈ। ਸੰਸਾਰ 'ਚ ਰਹਿੰਦਾ ਇਸ ਤਰ੍ਹਾਂ ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਨਿਰਲੇਪ ਰਹਿੰਦਾ ਹੈ। ਅਗਲਾ ਬਚਨ, ਪੂਰਨ ਸਾਧੂ ਹੈ, ਉਪਦੇਸ਼ ਸਿੰਘ ਸਮ ਮਿੱਤਰ ਸ਼ਤਰ ਹੈ। ਉਹਦੇ ਕੋਲ ਭਾਵੇਂ ਮਿੱਤਰ ਆ ਜਾਏ ਅਤੇ ਭਾਵੇਂ ਦੁਸ਼ਮਣ ਆ ਜਾਏ। ਹੁਣ ਸਾਡੇ ਮਨ 'ਚ ਆਵੇਗਾ ਵੀ ਇਹਦਾ ਮਤਲਬ ਸਾਧੂ ਦਾ ਵੀ ਕੋਈ ਦੁਸ਼ਮਣ ਹੈ, ਕੋਈ ਸ਼ਤਰੂ ਹੈ। ਮੈਂ ਆਪ ਨੂੰ ਇੱਕ ਵਾਰ ਬੇਨਤੀ ਕੀਤੀ ਸੀ, ਜਦੋਂ ਤੁਸੀਂ ਕੋਸ਼ ਵਿੱਚ ਦੁਸ਼ਮਣ ਲਫ਼ਜ਼ ਪੜ੍ਹਦੇ ਹੋ ਨਾ, ਇਹਦਾ ਅਰਥ ਦੂਜਾ ਨਹੀਂ। ਵੈਸੇ ਦੁਸ਼ਮਣ ਦਾ ਲਫ਼ਜ਼ੀ ਅਰਥ ਹੈ ਦੂਸ਼ਿਤ ਹੈ ਮਨ ਜਿਸ ਕਾ। ਆਪ ਜੀ ਕੋਸ਼ ਸ਼ਬਦ ਦੀ ਬਣਤਰ ਦੇਖਿਓ, ਜਿਸ ਬੰਦੇ ਦਾ ਅੰਦਰ ਦੂਸ਼ਿਤ ਹੈ ਉਹਦੇ ਲਈ ਸ਼ਬਦ ਵਰਤਿਆ ਜਾਂਦਾ ਦੁਸ਼ਮਣ। ਪੂਰਨ ਸਾਧੂ, ਉਹਦੇ ਸਾਹਮਣੇ ਮਿੱਤਰ ਦੀ ਬਿਰਤੀ ਨਾਲ ਆਵੇ ਕੋਈ, ਉਹਦੇ ਸਾਹਮਣੇ ਦੁਸ਼ਮਣ ਦੀ ਬਿਰਤੀ ਨਾਲ ਆਵੇ, ਉਹਨੂੰ ਪਰਮਾਤਮਾ ਨੇ ਸਮ ਦ੍ਰਿਸ਼ਟੀ ਦਿੱਤੀ ਹੈ। ਜਿਹੜੀ ਆਪ ਜੀ ਪੜ੍ਹਦੇ ਹੋ, ਬ੍ਰਹਮ ਗਿਆਨੀ ਕਹਿ ਧੀਰਜ ਏਕ ਜਿਉਂ ਬਸਦਾ ਕੋਊ ਖੋਦੈ ਕੋਊ ਚੰਦਨ ਲੇ, ਉਹਦੇ ਅੰਦਰ ਦੀ ਅਵਸਥਾ ਹੈ। ਬ੍ਰਹਮ ਗਿਆਨੀ ਕਹਿ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ। ਹਵਾ ਕਦੀ ਵਿਤਕਰਾ ਕਰਦੀ ਹੈ ਜੀ? ਮੈਂ ਤਾਂ ਕਿਹਾ ਜੀ, ਇਹ ਕਹਿ ਦੇਣਾ ਪਰਮਾਤਮਾ ਦੀ ਛਾਇਆ ਹੈ ਸਾਧ ਪਰ ਕੌਣ। ਉਪਦੇਸ਼ ਸਿੰਘ ਸਮ ਮਿੱਤਰ ਸਤਰ ਹੈ, ਕੀ ਉਪਦੇਸ਼ ਦਿੰਦਾ? ਭਗਵੰਤ ਭਗਤ ਭਾਵਨੀ, ਪਰਮਾਤਮਾ ਦੀ ਭਗਤੀ ਪ੍ਰੇਮਾ ਭਗਤੀ ਦਾ ਉਪਦੇਸ਼ ਦਿੰਦਾ। ਉਹ ਉਪਦੇਸ਼ ਸਿੰਘ ਸਮ ਸਤਰ ਮਿੱਤਰ ਹੈ, ਭਗਵੰਤ ਭਗਤ ਭਾਵਨੀ। ਪੂਰਨ ਸਾਧੂ ਦਾ ਲੱਛਣ ਹੈ ਪਰ ਨਿੰਦਾ ਨੇ ਸਰੋਤ ਸਰਵਣੰਗ, ਕਿਸੇ ਦੀ ਵੀ ਨਿੰਦਿਆ ਆਪਣੇ ਕੰਨਾਂ ਦੇ ਨਾਲ ਨਹੀਂ ਸੁਣਦਾ। ਮੈਂ ਤਾਂ ਬੇਨਤੀ ਕੀਤੀ, ਇਹ 6 ਗੁਣ ਗੁਰੂ ਅਰਜਨ ਦੇਵ ਜੀ ਨੇ ਦਿੱਤੇ ਆ। ਜਿਸ ਮਨੁੱਖ 'ਚ 6 ਗੁਣ ਨੇ ਉਹੀ ਰੱਬ ਦੀ ਸ਼ਾਂਖ ਹੈ, ਉਸੇ ਸ਼ਾਂ ਦੇ ਕੋਲ ਬੈਠਿਆਂ ਫਿਰ ਮਨ ਵਿੱਚ ਵੈਰਾਗ ਪੈਦਾ ਹੁੰਦਾ ਹੈ। ਮਹਾਰਾਜ ਕਹਿੰਦੇ ਪਰ ਨਿੰਦਾ ਨੇ ਸਰੋਤ ਸਰਵਣ, ਆਪ ਤਿਆਗ ਸਗਲ ਰੇਣੂ ਕਹਿ, ਆਪਣੀ ਹਉਮੈ ਛੱਡ ਦਿੱਤੀ ਸਭ ਦੇ ਚਰਨਾਂ ਦੀ ਧੂੜ, ਖੱਟ ਲੱਖਣ ਪੂਰਨ ਪੁਰਖ ਹੈ ਨਾਨਕ ਨਾਮ ਸਾਧ ਸਵਜਨ ਹੈ। ਉਸੀ ਕੋ ਸਾਧ ਬੋਲਤੇ ਹੈ ਜਿਸ ਦੇ ਅੰਦਰ 6 ਗੁਣ ਨੇ। ਹੁਣ ਹੋਰ ਸੌਖਾ ਜਿਹਾ ਮੈਂ ਬੇਨਤੀ ਕਰਦਿਆਂ ਜੀ, ਇੱਕ ਸ਼ਬਦ ਭਾਈ ਸਾਹਿਬ ਨੇ ਵਰਤਿਆ, ਬੜਾ ਸੌਖਾ ਲੱਗਾ ਮੈਨੂੰ। ਮੈਂ ਬੇਨਤੀ ਕੀਤੀ ਸਾਧ ਸ਼ਬਦ, ਕਿਉਂਕਿ ਹਾਲਤ ਇਹੋ ਜਿਹੀ ਬਣ ਚੁੱਕੀ ਹੈ। ਕਈ ਵਾਰੀ ਮੈਂ ਇੱਕ ਵਾਰ ਕਿਹਾ ਸੀ ਮੰਜੀ ਸਾਹਿਬ, ਸ਼ਬਦ ਚੰਗੇ ਹੁੰਦੇ ਨੇ, ਚੰਗੇ ਸ਼ਬਦ ਜਿਨ੍ਹਾਂ ਸਰੀਰਾਂ ਲਈ ਵਰਤੇ ਜਾਂਦੇ ਨੇ ਕਰਤੂਤ ਮਾੜੀ ਕਰਨ ਲੱਗ ਪੈਣ। ਸਦੀਆਂ ਬਾਅਦ ਲੋਕ ਉਹ ਸ਼ਬਦਾਂ ਨੂੰ ਫਿਰ ਮਾੜੇ ਕਰਮਾਂ ਨਾਲ ਜੋੜ ਲੈਂਦੇ ਆ। ਸ਼ਬਦ ਨਹੀਂ ਮਾੜਾ ਹੁੰਦਾ, ਸ਼ਬਦ ਆਪਣੇ ਆਪ ਵਿੱਚ ਬਹੁਤ ਪਵਿੱਤਰ ਹੁੰਦਾ। ਉਹ ਸ਼ਬਦ ਜਿੱਦਣ ਚੱਲਦਾ ਉਹ ਪਵਿੱਤਰਤਾ ਨਾਲ ਜੁੜ ਕੇ ਚੱਲਦਾ, ਪਰ ਜਦੋਂ ਪਵਿੱਤਰ ਸ਼ਬਦ ਦੇ ਥੱਲੇ ਅਪਵਿੱਤਰਤਾ ਆ ਜਾਏ ਤੇ ਉਹ ਸ਼ਬਦ ਫਿਰ ਅਪਵਿੱਤਰਤਾ ਇੰਨਾ ਖਿੱਚ ਜਾਂਦੀ ਹੈ ਕਿ ਲੋਕੀ ਹਰ ਥਾਂ ਉਸ ਸ਼ਬਦ ਨੂੰ ਅਪਵਿੱਤਰਤਾ ਲਈ ਵਰਤਦੇ ਨੇ। ਜਿਵੇਂ ਅਸੀਂ ਸ਼ਬਦ ਵਰਤਦੇ ਹਾਂ ਮਸੰਦ, ਸਾਰੇ ਵਰਤਨੇ ਜੀ। ਅੱਜ ਵੀ ਤੁਸੀਂ ਦਰਬਾਰ ਸਾਹਿਬ ਜਦੋਂ ਪ੍ਰਕਾਸ਼ ਹੁੰਦਾ, ਜਿਹੜੇ ਅੰਮ੍ਰਿਤ ਵੇਲੇ ਦੀ ਸੇਵਾ ਇਸ਼ਨਾਨ 'ਚ ਜਾਂਦੇ ਹਾਂ ਨਾ ਜੀ, ਜਿਹੜੇ ਰੁਮਾਲੇ ਸਾਹਿਬ ਆਪ ਜੀ ਦਰਸ਼ਨ ਕਰਦੇ ਹੋ, ਇਹਦੇ ਥੱਲੇ ਮਸੰਦ ਵਿਛਾਈ ਜਾਂਦੀ ਹੈ ਜਿੱਥੋਂ ਸ਼ਬਦ ਮਸੰਦ ਬਣਿਆ ਹੈ। ਉਹ ਮਸੰਦ, ਮਸੰਦ ਦਾ ਅਰਥ ਹੈ ਗੱਦੀ, ਮਸੰਦ ਦਾ ਅਰਥ ਹੈ ਜਿਹੜਾ ਗੱਦੀ ਤੇ ਬੈਠ ਕੇ ਰੂਹਾਨੀ ਉਪਦੇਸ਼ ਦੇਵੇ। ਸ਼ਬਦ ਕਿੱਡਾ ਪਿਆਰਾ ਸੀ, ਪਰ ਉਸ
ਸ਼ਬਦ ਜਿਨ੍ਹਾਂ ਨਾਲ ਜੁੜਿਆ ਜਦੋਂ ਗਿਰਾਵਟ ਆ ਗਈ ਉਹ ਸ਼ਬਦ ਇੰਨਾ ਪਵਿੱਤਰ ਅੱਜ ਵੀ ਅਸੀਂ ਉਹਦੇ ਲਈ ਵਰਤਨੇ ਜਿਹੜਾ ਜੀਵਨ ਡਿੱਗਿਆ ਹੋਇਆ। ਸ਼ਬਦ ਬੜਾ ਕਮਾਲ ਦਾ ਹੈ। ਇਸੇ ਕਰਕੇ ਸਾਧ ਸ਼ਬਦ ਮਾੜਾ ਨਹੀਂ। ਭਾਈ ਗੁਰਦਾਸ ਸਾਹਿਬ ਨੂੰ ਪੁੱਛਿਆ ਸਾਧ, ਉਹਨਾਂ ਕਿਹਾ ਬਸ ਸਿੱਧੀ ਗੱਲ, ਜਿਸ ਬੰਦੇ ਨੇ ਆਪਣੇ ਨੌ ਮੋਰੀਆਂ ਤੇ ਦਰਵਾਜ਼ਿਆਂ ਤੇ ਕਾਬੂ ਪਾ ਲਿਆ ਉਹ ਹੀ ਸਾਧ ਹੈ। ਭਾਈ ਸਾਹਿਬ ਦਾ ਬਚਨ ਹੈ ਨੌ ਦਰਵਾਜ਼ੇ ਸਾਧ। ਇਹ ਸ਼ਬਦ ਕਹਿ ਨੌ ਦਰਵਾਜ਼ੇ ਸਾਧ, ਆ ਅੱਖਾਂ ਆ ਕੰਨ ਆ ਜੀਵ ਇਹ ਨਾਸਕਾ, ਜਿਹਨੂੰ ਨੌ ਦੁਆਰੇ ਕਹਿੰਦੇ ਆ, ਨੌ ਦਰਵਾਜ਼ੇ ਸਾਧ, ਜਿਹਨੇ ਆਪਣੇ ਨੌ ਦਰਵਾਜ਼ਿਆਂ ਤੇ ਕਾਬੂ ਪਾ ਲਿਆ ਆਪਣੇ ਮਨ ਦੀ ਮੈਲ, ਕਿਉਂਕਿ ਇਹ ਦਰਵਾਜ਼ੇ ਥੋੜਾ ਮੈਲੇ ਆ। ਉਂਝ ਗੁਰਬਾਣੀ ਨੇ ਕਿਹਾ ਅੱਖਾਂ ਮੈਲੀਆਂ, ਕੰਨ ਮੈਲੇ, ਜੀਵ ਮੈਲੀ, ਇਹ ਇਕੱਲੇ ਮੈਲੇ ਨਹੀਂ। ਹੁਣ ਜੇ ਟੂਟੀ ਵਿੱਚ ਮੈਲਾ ਪਾਣੀ ਆ ਰਿਹਾ ਤੇ ਸਾਨੂੰ ਸੋਚਣਾ ਚਾਹੀਦਾ ਟੂਟੀ ਦਾ ਕਸੂਰ ਕੋਈ ਨਹੀਂ, ਪਾਣੀ ਪਿੱਛੋਂ ਕਿਤੇ ਮੈਲਾ ਆਉਂਦਾ ਪਿਆ। ਹੁਣ ਟੈਂਕੀ ਚੋਂ ਪਾਣੀ ਗੰਦਾ ਹੁੰਦਾ ਹੋਵੇ ਤੇ ਆਪਾਂ ਇਹ ਕਹਿ ਦਿਆਂਗੇ ਟੂਟੀ ਦਾ ਪਾਣੀ ਗੰਦਾ ਹੈ। ਚੇਤੇ ਰੱਖਿਓ ਟੂਟੀ ਤਾਂ ਸਾਧਨ ਸੀ ਪਾਣੀ ਅੱਗੇ ਲਿਜਾਣ ਲਈ, ਪਰ ਗੰਦਾ ਤਾਂ ਕਿਤੇ ਹੋਰ ਥਾਂ ਪਿਆ ਹੈ। ਗੁਰੂ ਸਾਹਿਬ ਕਹਿੰਦੇ ਨੇ ਅੱਖਾਂ ਇੰਦਰੀਆਂ ਉਦੋਂ ਮੈਲੀਆਂ ਹੁੰਦੀਆਂ ਨੇ ਜਦੋਂ ਮਨ ਮੈਲਾ ਹੋਵੇ, ਜਦੋਂ ਮਨ ਨਿਰਮਲ ਹੋਵੇ। ਚੇਤੇ ਰੱਖਿਓ ਟੂਟੀਆਂ ਮੈਲੀਆਂ ਨਹੀਂ ਹੁੰਦੀਆਂ। ਗੁਰੂ ਸਾਹਿਬ ਨੇ ਕਿਹਾ ਨੌ ਦਰਵਾਜ਼ੇ, ਆਹ ਪਾਠ ਕਰ ਦਿਓ, ਮਨ ਮੈਲਾ ਸਭ ਕੁਛ ਮੈਲਾ। ਹੁਣ ਇੱਥੇ ਸਭ ਕੁਛ ਮੈਲਾ ਦਾ ਅਰਥ ਕੱਪੜੇ ਥੋੜਾ ਮੈਲੇ ਨੇ, ਕੱਪੜੇ ਤੇ ਮੈਲੇ ਮਨ ਹੁੰਦੇ ਨੇ, ਟੋਕਦੇ ਹੁੰਦੇ ਨੇ, ਰਹਿ ਰੱਬ ਦਾ ਨਾਮ ਵਾਹਿਗੁਰੂ ਮੈਨੂੰ ਬਖਸ਼ ਦਿਆ ਜੇ। ਮਨ ਮੈਲਾ ਸਭ ਕੁਛ ਮੈਲਾ, ਤਨ ਧੋਤਾ ਮਨ ਅੱਛਾ ਨਾ ਹੋਏ। ਨੌ ਦਰਵਾਜ਼ੇ ਸਾਧ, ਸਾਧ ਸਦਾਇਆ, ਜਿਹਨੇ ਨੌ ਦਰਵਾਜ਼ਿਆਂ ਤੇ ਕਾਬੂ ਪਾ ਲਿਆ ਉਹ ਸਾਧੂ। ਮੈਂ ਬੇਨਤੀ ਕਰਾਂ, ਆਹ ਹੈ ਇਹ ਸ਼ਬਦ। ਹੁਣ ਵੇਖੋ ਸ਼ਬਦ ਚੋਂ ਸ਼ਬਦ ਨਿਕਲਦਾ। ਅਸੀਂ ਇੱਕ ਸ਼ਬਦ ਵਰਤਦੇ ਹਾਂ ਦੇਵਤਾ, ਆਹ ਦੇਵਤਾ ਜੀ। ਗੁਰੂ ਗੋਬਿੰਦ ਸਿੰਘ ਜੀ ਨੇ ਦੇਵਤੇ ਦੀ ਪਰਿਭਾਸ਼ਾ ਦਿੱਤੀ, ਉਹਨਾਂ ਸ਼ਬਦ ਸਾਧ ਵਰਤਿਆ। ਸਾਧ ਕਰਮ ਜੋ ਪੁਰਖ ਕਮਾਵੇ ਨਾਮ ਦੇਵਤਾ ਜਗਤ ਕਹਾਵੇ। ਕਹਿੰਦੇ ਜਿਹੜਾ ਸਾਧ ਕਰਮ ਕਰਦਾ ਤੇ ਮੇਰੇ ਮਨ ਚ ਆਇਆ ਜਿਸ ਬੰਦੇ ਨੇ ਆਪਣੇ ਨੌ ਦਰਵਾਜ਼ੇ ਸਾਧ ਲਏ ਉਹਨੂੰ ਸਤਿਗੁਰਾਂ ਨੇ ਸਾਧੂ ਕਿਹਾ, ਉਹ ਦੇਵਤਾ ਹੈ। ਇੱਥੇ ਮੈਂ ਬੇਨਤੀ ਕੀਤੀ ਛਾਇਆ ਰੂਪ ਸਾਧ ਉਹ ਹੈ ਜਿਹੜੀ ਅਸੀਂ ਗੁਰੂ ਅਰਜਨ ਦੇਵ ਜੀ ਦਾ ਪੜ੍ਹ ਕੇ ਆਏ ਆ। ਇਹ ਜਿਹਦੇ ਅੰਦਰ 6-7 ਉਂ ਤਾਂ ਗੁਣ ਬੜੇ ਨੇ, ਜਿਸ ਅੰਦਰ ਇਹ ਪੈਦਾ ਹੋ ਜਾਣ ਉਹ ਛਾਇਆ ਹੈ। ਹੁਣ ਅਗਲਾ ਸ਼ਬਦ ਸੀ ਫਲ ਰੂਪੀ ਬੈਰਾਗ। ਸਾਧੂ ਦੀ ਸੰਗਤ ਕਰਕੇ ਬੈਰਾਗ ਦਾ ਅਰਥ ਦੇਖੋ, ਭਾਰਤ ਵਿੱਚ ਬੈਰਾਗ ਬਹੁਤ ਹੈ ਜੀ ਸ਼ਬਦ। ਸੰਗਤ ਜੀ ਇੱਕ ਹੋਰ ਗੱਲ ਯਾਦ ਰੱਖਿਓ, ਹਿੰਦੀ ਵਿੱਚ ਸ਼ਬਦ ਦੇ ਵੈਰਾਗਯ ਜਾਂ ਵੈਰਾਗ ਅਸੀਂ ਪੜ੍ਹਦੇ ਹਾਂ, ਪਰ ਪੂਰੇ ਗੁਰੂ ਗ੍ਰੰਥ ਸਾਹਿਬ 'ਚ ਕਿਤੇ ਸਤਿਗੁਰਾਂ ਨੇ ਵਾਹਵੇ ਨਾਲ ਵੈਰਾਗ ਸ਼ਬਦ ਨਹੀਂ ਲਿਆ। ਸਤਿਗੁਰਾਂ ਨੇ ਬੱਬੇ ਨਾਲ ਲਿਆ ਜੀ ਬੈਰਾਗ। ਮੈਂ ਭੁੱਲਾਂ ਨਾ, ਮੇਰਾ ਖਿਆਲ ਮੈਂ ਹੰਕਾਰ 'ਚ ਨਹੀਂ ਕਹਿੰਦਾ, ਸਮੱਗਰ ਬਾਣੀ 'ਚ ਕਿਤੇ ਵੈਰਾਗ ਸ਼ਬਦ ਨਹੀਂ, ਬੈਰਾਗ ਆਵੇਗਾ, ਬੈਰਾਗੀ ਜਿਹੜੇ ਆਵੇਗਾ। ਹੁਣ ਬੈਰਾਗ ਦਾ ਲਫ਼ਜ਼ੀ ਅਰਥ ਆਪਾਂ ਇਹ ਕਰਨੇ ਆ, ਜਿਹੜਾ ਸੰਸਾਰ ਤੋਂ ਉਪਰਾਮਕ ਹੈ ਉਹਨੂੰ ਵੀ ਬੈਰਾਗ ਕਹਿੰਦੇ। ਜਿਸ ਅੰਦਰ ਪਰਮਾਤਮਾ ਨੂੰ ਮਿਲਣ ਦੀ ਤੜਪ ਪੈਦਾ ਹੋ ਜਾਏ ਉਹਦੇ ਲਈ ਵੀ ਸ਼ਬਦ ਆਪਾਂ ਬੈਰਾਗ ਵਰਤਨੇ ਖਾਂ। ਹੋਰ ਇਹਦੇ ਅਰਥ, ਜਿਹੜਾ ਰਾਗ ਤੋਂ ਮੁਕਤ ਹੈ, ਜਿਹੜਾ ਸੱਚੀ ਮੁੱਚੀ ਅੰਦਰੋਂ ਵਾਸ਼ਨਾ ਤੋਂ ਮੁਕਤ ਹੈ ਉਹਦੇ ਲਈ ਸ਼ਬਦ ਆਪਾਂ ਵਰਤਣਿਆ ਬੈਰਾਗ। ਕਹਿਣ ਲੱਗੇ ਪਰਮਾਤਮਾ ਰੁੱਖ ਹੈ, ਉਹਦੀ ਛਾਂ ਸਾਧੂ ਹੈ, ਜਿਹੜਾ ਪੂਰਨ ਸਾਧੂ ਦੀ ਸੰਗਤ ਵਿੱਚ ਚਲਾ ਜਾਏ ਉਹਦੇ ਅੰਦਰ ਬੈਰਾਗ ਪੈਦਾ ਹੋ ਜਾਂਦਾ, ਉਹ ਵਾਸ਼ਨਾ ਤੋਂ ਉਪਰਾਮ ਹੋ ਜਾਂਦਾ। ਇਹਨੂੰ ਥੋੜ੍ਹਾ ਜਿਹਾ ਆਪਾਂ ਗੁਰਬਾਣੀ 'ਚ ਹੋਰ ਦਰਸ਼ਨ ਕਰੀਏ ਜੀ। ਮੈਂ ਦੋਨੋਂ ਪੱਖ ਰੱਖਾਂਗਾ। ਇੱਕ ਬੈਰਾਗ ਉਹ ਹੈ ਕਿ ਸੰਸਾਰ ਨੂੰ ਤਿਆਗ ਦੇਣਾ, ਇਹ ਝੂਠਾ ਹੈ ਕੋਈ ਸ਼ੱਕ ਨਹੀਂ। ਵਾਸ਼ਨਾਵਾਂ ਤੋਂ ਮੁਕਤ ਹੋਣ ਦਾ ਯਤਨ ਕਰਨਾ ਸੰਸਾਰ ਨੂੰ ਤਿਆਗ ਕੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਿਤੇ ਵੀ ਨਹੀਂ ਕਿਹਾ ਤੁਸੀਂ ਸੰਸਾਰ ਤਿਆਗੋ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਿਹਾ ਸੰਸਾਰ ਤਿਆਗਣ ਨਾਲ ਬੰਦਾ ਵੈਰਾਗੀ ਨਹੀਂ ਹੁੰਦਾ, ਵਿਕਾਰ ਤਿਆਗਣ ਨਾਲ ਵੈਰਾਗੀ ਹੁੰਦਾ ਹੈ। ਬੈਰਾਗ ਵਾਹਿਗੁਰੂ ਮਿਹਰ ਕਰੇ ਜਾਂ ਤਾਂ ਚੰਗੀ ਸੰਗਤ ਵਿੱਚੋਂ ਪੈਦਾ ਹੁੰਦਾ ਹੈ, ਤੇ ਜਾਂ ਬੰਦੇ ਨੂੰ ਜ਼ਿੰਦਗੀ 'ਚ ਕਿਤੇ ਅੱਤ ਦੀ ਸੱਤ ਅੰਦਰ ਦੀ ਵੱਜੇ ਤੇ ਬੰਦਾ ਇੱਕੋ ਦਾ ਮੋੜ ਕੱਟ ਜਾਂਦਾ, ਉਹ ਵੈਰਾਗੀ ਹੋ ਜਾਂਦਾ ਹੈ। ਸਤਿਗੁਰਾਂ ਦਾ ਕੁਝ ਮੈਂ ਬਚਨ ਆਪ ਨਾਲ ਸਾਂਝੇ ਕਰਨੇ ਨੇ। ਗੁਰੂ ਤੇਗ ਬਹਾਦਰ ਸਾਹਿਬ ਨੇ ਬੈਰਾਗ ਦੀ ਪਰਿਭਾਸ਼ਾ ਦਿੱਤੀ, ਸਲੋਕ ਹੈ ਮਾਰਦਾ, ਜੇ ਵਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ। ਜਿਸ ਬੰਦੇ ਨੇ ਵਾਸ਼ਨਾ ਨੂੰ ਜ਼ਹਿਰ ਨੂੰ ਛੱਡ ਦਿੱਤਾ,
ਤੇ ਇੱਥੇ ਸ਼ਬਦ ਵਰਤਿਆ ਲੀਓ ਭੇਖ ਬੈਰਾਗ ਕਹੋ ਨਾਨਕ ਸੁਨਵੇ ਮਨਾ ਤੇ ਨਰ ਮਥ ਹੈ ਭਾਗ। ਇਸ ਤੋਂ ਅਗਲਾ ਸ਼ਲੋਕ ਪਤਾ ਕੀ, ਜੇ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ ਕਹੋ ਨਾਨਕ ਸੁਨਵੇ ਮਨਾ ਤੇ ਘੱਟ ਬ੍ਰਹਮ ਨਿਵਾਸ। ਚਲੋ ਆਪਣੇ ਸ਼ਲੋਕ ਮੇਰੇ ਨਾਲ ਪੜ੍ਹੇ, ਪਰ ਆਹ ਸ਼ਬਦ ਮਨ ਚ ਆਵੇਗਾ ਲੀਓ ਭੇਖ ਬੈਰਾਗ। ਸਾਡੇ ਭਾਰਤ ਵਿੱਚ ਬੈਰਾਗੀਆਂ ਦਾ ਇੱਕ ਭੇਖ ਹੈ, ਇੱਕ ਲਿਬਾਸ ਹੈ। ਇਹਦਾ ਮਤਲਬ ਕੇਵਲ ਕੱਪੜਾ ਨਹੀਂ। ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜਾ ਸ਼ਬਦ ਲੀਓ ਭੇਖ ਬੈਰਾਗ, ਸੱਚਮੁੱਚ ਉਹਨੇ ਆਪਣੇ ਜੀਵਨ ਵਿੱਚ ਇਸ ਜ਼ਹਿਰ ਨੂੰ ਛੱਡ ਦਿੱਤਾ। ਉਹ ਉਪਰਾਮ ਹੋ ਗਿਆ, ਪਰਿਵਾਰ ਚ ਰਹਿੰਦਾ ਪਰ ਨਿਰਲੇਪ ਹੈ। ਸੰਗਤ ਜੀ, ਥੋੜੀ ਫਿਰ ਬੇਨਤੀ ਸੁਣਿਓ ਮੈਂ, ਕਿਉਂ ਇਹ ਸ਼ਬਦ ਆ ਗਿਆ ਫਲ ਰੂਪੀ ਬੈਰਾਗ, ਜੇ ਸੁੱਤੇ ਕੋਈ ਚੀਜ਼ ਅਸਰ ਨਾ ਕਰੇ। ਚਲੋ ਮੈਂ ਤਾਂ ਸਿਰਫ ਕਥਾ ਹੀ ਕਰਨਾ ਪਿਆ, ਵਾਹਿਗੁਰੂ ਮੇਰ ਕਰੇ ਮੈਂ ਹਰ ਥਾਂ ਕਹਿ ਕੇ ਜਾਂਦਾ ਵਿਖਾਵੇ ਲਈ ਨਹੀਂ। ਅਸੀਂ ਜੋ ਮਰਜ਼ੀ ਸਟੇਜ ਤੇ ਬੋਲ ਜਾਈਏ, ਆ ਮੈਂ ਅਰਥ ਮੈਂ ਵੀ ਕਰ ਜਾਣੇ, ਸਾਧੂ ਦੇ ਅਰਥ ਮੈਂ ਕਰ ਦਿੱਤੇ, ਪਰ ਮੈਂ ਸਾਧੂ ਹਾਂ। ਅਸਲੀ ਅਰਥਾਂ ਉਦਨ ਬਣਨਗੇ ਜਿੱਦਨ ਸਤਿਗੁਰੂ ਇਹੋ ਜਿਹਾ ਜੀਵਨ ਬਖਸ਼ ਦੇਵੇ ਕਿ ਜਿਹੜੀ ਗੁਰਬਾਣੀ ਹੈ ਇਹ ਤਾਂ ਸਾਰੀ ਕਰਨੀ ਕਮਾਣੀ ਹੈ ਜੀ। ਦੁੱਖ ਅਸਰ ਨਾ ਕਰੇ, ਸੁੱਖ ਅਸਰ ਨਾ ਕਰੇ। ਚਲੋ ਇੱਕ ਸ਼ਬਦ ਮੇਰੇ ਨਾਲ ਆਪ ਜੀ ਪੜ੍ਹੋ, ਲੀਓ ਭੇਖ ਬੈਰਾਗ, ਜਿਹੜਾ ਹਰ ਕਿਸਮ ਤੋਂ ਨਿਰਲੇਪ ਹੋ ਜਾਏ, ਕੋਈ ਚੀਜ਼ ਅਸਰ ਨਾ ਕਰੇ। ਉਹ ਇੱਕੋ ਸ਼ਬਦ ਜੀ ਸੋਠ ਰਾਗ ਦਾ, ਜੋ ਨਰ ਦੁੱਖ ਮੈਂ ਆ ਹੈ ਲੀਓ ਭੇਖ ਬੈਰਾਗ। ਜੇ ਦੁੱਖ ਤੰਗ ਕਰ ਰਿਹਾ, ਜੇ ਬੈਰਾਗੀ ਨਹੀਂ ਹੋਇਆ, ਉਹਦੇ ਅੰਦਰ ਰਾਗ ਹੈ, ਉਹਨੂੰ ਖਿੱਚ ਹੈ। ਜੇ ਬੈਰਾਗ ਦੇ ਦਰਸ਼ਨ ਕਰਨੇ ਭਾਈ ਭਿਖਾਰੀ ਸਾਹਿਬ ਦੇ ਕਰੋ, ਉਹ ਹੈ ਏਦੂ ਵੱਡਾ ਬੈਰਾਗ ਕੀ ਹੋਵੇਗਾ ਜੀ ਕਿ ਘਰ ਵਿੱਚ ਵਿਆਹ ਹੈ। ਚਲੋ ਇਹ ਸਾਖੀ ਮੈਂ ਜ਼ਿਆਦਾ ਡਿਟੇਲ ਚ ਨਹੀਂ, ਘਰ ਚ ਵਿਆਹ ਕਿੰਨੀ ਖੁਸ਼ੀ ਹੁੰਦੀ ਹੈ। ਤੁਸੀਂ ਆਪਣੇ ਬੱਚਿਆਂ ਦੇ ਵਿਆਹ ਕਰਦੇ ਹੋ, ਜਿੱਦਣ ਵਿਆਹ ਮਿਹ ਦਿੰਦੇ ਹੋ, ਮੰਗਣੀ ਕਰਦੇ ਹੋ, ਉਦੋਂ ਬਾਅਦ ਮਾਪਿਆਂ ਦੇ ਮਨ ਚ ਚਾਹ ਨਹੀਂ। ਬੰਦਾ ਇਸ ਦਿਨ ਦੀ ਇੰਤਜ਼ਾਰ ਕਰਦਾ, ਦੁਨਿਆਵੀ ਬੰਦਾ, ਕਿ ਖੁਸ਼ੀ ਦੀ ਘੜੀ ਆ ਰਹੀ ਹੈ। ਮੈਂ ਬੜੇ ਬੜੇ ਬੰਦੇ ਦੇਖੇ ਜੀ ਜਿਹੜੇ ਸੱਚਮੁੱਚ ਆਪਣੇ ਬੱਚੇ ਦੇ ਪੁੱਤਰ ਦੇ ਵਿਆਹ ਚ ਕਈ ਵਾਰੀ ਆਪਣੇ ਤਨ ਦੀਆਂ ਦਸਤਾਰਾਂ ਦੇ ਰੰਗ ਵੀ ਬਦਲ ਦਿੰਦੇ ਆ, ਉਹ ਖੁਸ਼ੀ ਜ਼ਾਹਰ ਕਰਦੇ ਆ ਨਾ ਜੀ। ਭਾਈ ਭਿਖਾਰੀ ਦੇ ਮਨ ਚਾਹ ਨੇ ਕਿ ਉਹਨੂੰ ਪਤਾ ਨਹੀਂ ਇਹ ਚਾਹ ਨਹੀਂ ਮੇਰੇ ਬੱਚੇ ਦਾ ਵਿਆਹ ਹੈ। ਤੇ ਫਿਰ ਕਮਾਲ ਦੀ ਗੱਲ, ਕੋਈ ਸਟ੍ਰੈਸ ਨਹੀਂ, ਕੋਈ ਐਗਜ਼ਾਇਟੀ ਨਹੀਂ, ਕੋਈ ਡਿਪਰੈਸ਼ਨ ਨਹੀਂ। ਮੈਂ ਬੇਨਤੀ ਤਾਂ ਕੀਤੀ ਜੀ, ਜਿਸ ਨੂੰ ਇਹ ਪਤਾ ਮੇਰੇ ਪੁੱਤਰ ਨੇ ਕੱਲ ਨੂੰ ਮਰ ਜਾਣਾ, ਬੰਦੇ ਨੂੰ ਰਾਤ ਨੀਂਦ ਪਏਗੀ। ਅਸੀਂ ਇਸ ਸਾਖੀ ਨੂੰ ਕੇਵਲ ਕਹਿਣ ਮਾਤਰ ਨਾ ਰੱਖੀਏ, ਇਹਦੀ ਗਹਿਰਾਈ ਚ ਜਾਈਏ। ਆਪਣੇ ਹੱਥੀ ਉਹ ਸਮਾਨ ਖਰੀਦ ਰਹੇ ਨੇ, ਜਦੋਂ ਇਹ ਪਤਾ ਪੁੱਤਰ ਨੇ ਕੱਲ ਨੂੰ ਮਰ ਜਾਣਾ, ਉਹਨੇ ਕਹਿਣਾ ਸੀ ਕਿਉਂ ਖਰਚਾ ਕਰਦੇ ਪਏ। ਖਰਚਾ ਵੀ ਕਰ ਰਿਹਾ, ਕੱਪੜੇ ਬਣ ਰਿਹਾ, ਸਭ ਕੁਛ ਹੈ, ਪਰ ਇੰਨਾ ਪਤਾ ਇਸ ਪੁੱਤਰ ਨੇ ਮਰ ਜਾਣਾ, ਬਾਕੀ ਜੀ ਸਿਰਫ ਖੁਸ਼ੀ ਨੂੰ ਮਾਣਦੇ ਪਏ ਆ। ਖੁਸ਼ੀ ਤੇ ਗਮੀ ਵਿੱਚ ਜੇ ਨਿਰਲੇਪ ਕੋਈ ਬੈਰਾਗ ਮਨ ਆਤਮਾ ਤੇ ਕੇਵਲ ਭਾਈ ਭਿਖਾਰੀ ਜੀ ਹੈ। ਮੈਂ ਤਾਂ ਕਿਹਾ ਬੈਰਾਗ ਸ਼ਬਦ ਕਹਿ ਦੇਣਾ, ਅੱਖਾਂ ਚ ਪਾਣੀ ਆ ਗਿਆ, ਬੈਰਾਗੀ ਹੋ ਗਿਆ। ਮੈਂ ਇੱਕ ਵਾਰ ਕਿਹਾ ਸੀ ਜੀ ਸਟੀਲ ਦੇ ਭਾਂਡੇ ਚ ਬਰਫ਼ ਪੱਖ ਦਿਓ, ਉਹ ਸਟੀਲ ਦੇ ਜੱਗ ਵਿੱਚੋਂ ਹੀ ਬੂੰਦਾਂ ਬਾਹਰ ਆ ਜਾਂਦੀਆਂ, ਪਰ ਉਹ ਪਿਘਲਦਾ ਥੋੜਾ। ਮੈਟਲ ਜਿਹੜਾ ਹੈ, ਤੁਸੀਂ ਸਟੀਲ ਦੇ ਗਲਾਸ ਗੁਰਦੁਆਰੇ ਵਰਤਦੇ ਹੋ, ਠੰਡਾ ਪਾਣੀ ਰੱਖੋ, ਬਾਹਰੋਂ ਉਹਦੇ ਤੁਪਕੇ ਆਉਣ ਲੱਗ ਪੈਂਦੇ ਆ। ਉਹਨਾਂ ਨੂੰ ਪਤਾ ਹੈ ਕੱਲ ਚਲੇ ਜਾਣਾ, ਤੇ ਪੁੱਛਣ ਵਾਲਾ ਵੀ ਗੁਰਮੁਖ ਆਇਆ। ਤੇ ਗੁਰੂ ਅਰਜਨ ਦੇਵ ਜੀ ਨੂੰ ਇਹ ਪੁੱਛਿਆ, ਮਹਾਰਾਜ ਮੈਨੂੰ ਦੱਸੋ ਜਿਹੜਾ ਦੁੱਖ ਤੇ ਸੁੱਖ ਜਿਹੜੀ ਆਪ ਇਹ ਅਸ਼ਟਪਦੀ ਕਹਿੰਦੇ ਹੋ, ਆਹ ਵੀ ਬੈਰਾਗ ਹੈ। ਪ੍ਰਭ ਕੀ ਆਗਿਆ ਆਤਮੀ ਧਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਕ ਤੈਸਾ ਸੋਗ, ਸਦਾ ਅਨੰਤ ਹੈ ਨਾ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਵੀ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਕਹੀ ਹੈ ਜੀਵਨ ਮੁਕਤ। ਅਗਲੀ ਤੋਂ ਪਹਿਲੀ ਤੋਂ ਫਿਰ ਪੜ੍ਹੋ, ਜੋ ਵਰਤਾਏ ਸਾਈ ਜੁਗਤ। ਵਾਹਿਗੁਰੂ ਜੀ, ਜੋ ਕੁਝ ਕਰੋਗੇ, ਜ਼ਹਿਰ ਹੋਵੇ, ਅੰਮ੍ਰਿਤ ਹੋਵੇ, ਖਰਕ ਹੋਵੇ, ਸੋਗ ਹੋਵੇ, ਮਾਨ ਹੋਵੇ, ਅਪਮਾਨ ਹੋਵੇ, ਜੋ ਵੀ ਹੋਵੇ, ਮੇਰੇ ਵਾਸਤੇ ਜ਼ਿੰਦਗੀ ਜੀਣ ਦਾ ਤਰੀਕਾ ਬਣ ਜਾ, ਬਸ ਉਹੀ ਜੀਵਨ ਮੁਕਤ ਹੈ। ਉਹਨਾਂ ਪੁੱਛਿਆ ਜੀ ਐਸਾ ਹੈ? ਉਹਨਾਂ ਕਿਹਾ ਜੀ ਹਾਂ। ਮਹਾਰਾਜ ਨੇ ਕਿਹਾ ਤੁਸੀਂ ਗੁਜਰਾਤ ਚਲੇ ਜਾਓ। ਭਾਈ ਭਿਖਾਰੀ ਦੀ ਗੱਲ ਮੈਂ ਸਾਖੀ ਨਹੀਂ ਲਮਕਾਵਾਂਗਾ। ਜਿਹੜਾ ਪੁੱਛਣ ਗਿਆ ਉਹਨੇ ਵਿਆਹ ਦੇਖਿਆ,
उन्हें क्या व्याह वाली थां ते प्रभु की आज्ञा था मैं आत्मता वकी है भाई साहब नू देखिया उसे पुत्र दी जदों मौत हुई जेड़े व्याह च खुश सन भाई साहब ए नहीं कि उदास ने व्याह विच प्रसन्नता है पर अंदरों निर्लेप ने उस पुत्र दी लाश आई ते बाकी रोन लग पे ਉਹ ਪੁੱਤਰ ਦੇ ਸਿਰ ਕੋਲ ਬੈਠ ਕੇ ਗੁਰੂ ਕੀ ਬਾਣੀ ਪੜ੍ਹਨ ਲੱਗ ਪਿਆ ਯਾਦ ਰੱਖਿਓ ਇਹੋ ਜਿਹਾ ਬੈਰਾਗ ਰਵੇ ਗ੍ਰਿਸ਼ ਵਿੱਚ ਨਿਰਲੇਪ ਰਵੇ ਸੰਸਕਾਰ ਕਰਕੇ ਆਏ ਉਸ ਦਾ ਨਾਂ ਭਾਈ ਗੁਰਮੁਖ ਸੀ ਜਿਹਨੇ ਪੁੱਛਿਆ ਉਹਨਾਂ ਇਹ ਪੁੱਛ ਲਿਆ ਭਾਈ ਗੁਰਮੁਖ ਨੇ ਕਿ ਭਾਈ ਜੀ ਮੈਂ ਸਿਰਫ ਸਵਾਲ ਕੀਤਾ ਗੁਰਦੇਵ ਨੂੰ ਮੈਂ ਤੁਹਾਡਾ ਜੀਵਨ ਦੇਖ ਕੇ ਤੁਹਾਡੇ ਚਰਨਾਂ 'ਚ ਮੱਥਾ ਟੇਕਣਾ ਤੁਹਾਨੂੰ ਪਤਾ ਨਹੀਂ ਸੀ ਮੈਂ ਇਹ ਪੁੱਛਿਆ ਸੀ ਮਹਾਰਾਜ ਜੀਵਨ ਮੁਕਤ ਕੌਣ ਹੈ ਸਤਿਗੁਰੂ ਕੇ ਸਿੱਖ ਨੇ ਕਿਹਾ ਪਤਾ ਸੀ ਫਿਰ ਕਹਿੰਦੇ ਤੁਸੀਂ ਅਰਦਾਸ ਨਾ ਕੀਤੀ ਕਹਿੰਦੇ ਮੈਂ ਕੀਤੀ ਸੀ ਬਸ ਇਹੀ ਕਿਹਾ ਸੀ ਤੇਰੇ ਹੁਕਮ ਦੇ ਵਿੱਚ ਕੋਈ ਦਖਲ ਨਹੀਂ ਜੋ ਕੁਝ ਕੱਲ ਨੂੰ ਵਾਪਰੇ ਮੈਨੂੰ ਖਿੜੇ ਮੱਥੇ ਉਸ ਤਰ੍ਹਾਂ ਮੰਨਣ ਦੀ ਦਾਤ ਦੇ ਜਿਵੇਂ ਇਹਦੇ ਜਨਮ ਵੇਲੇ ਦਾਤ ਦਿੱਤੀ ਹੈ ਮੈਂ ਤੁਹਾਨੂੰ ਤਾਂ ਬੇਨਤੀ ਕੀਤੀ ਛਾਇਆ ਰੂਪੀ ਸਾਧ ਹੈ ਉਹਦੇ ਕੋਲ ਬੈਠਿਆ ਇਹ ਬੈਰਾਗ ਪੈਦਾ ਹੋ ਜਾਏ ਉੱਥੇ ਭਾਈ ਸਾਹਿਬ ਨੇ ਤਿੰਨ ਸ਼ਬਦ ਕਹਿਣ ਲੱਗੇ ਗੁਰਮੁਖਾ ਤਾਂ ਤੇ ਪੋ ਗੁਰਮੁਖ ਸੁਣ ਲੀਜੈ ਪਹਿਲੀ ਗੱਲ ਭਾਣਾ ਮਾਨਣ ਮਨ ਥਿਰ ਕੀਜੈ ਆਪਣੇ ਮਨ ਨੂੰ ਟਿਕਾ ਅੱਜ ਸੁੱਖ ਹੈ ਕੱਲ ਨੂੰ ਦੁੱਖ ਆਉਣਾ ਅੱਜ ਦੁੱਖ ਹੈ ਕੱਲ ਨੂੰ ਸੁੱਖ ਆਉਣਾ ਭਾਣਾ ਮਾਨਣ ਮਨ ਥਿਰ ਕੀਜੈ ਸਤ ਨਾਮ ਕੋ ਸਿਮਰਨ ਕਰਨੋ ਤਨ ਹੰਤਾ ਕੋ ਹਿਰਦੈ ਬਿਸਰਨੋ ਦੇਹ ਅਧਿਆਸ ਛੱਡ ਸਤ ਨਾਮ ਦਾ ਸਿਮਰਨ ਕਰ ਮੁਕਤੀ ਕੇ ਮਾਰਗ ਏ ਤੀਨ ਕਹੇ ਗੁਰੂ ਅਰ ਸੰਤ ਪ੍ਰਵੀਨ ਮੈਂ ਫਿਰ ਬੇਨਤੀ ਕਰਾਂ ਕਿ ਫਲ ਬੈਰਾਗ ਦਾ ਲੱਗਣਾ ਹੁਣ ਇੱਕ ਪੱਖ ਮੈਂ ਰੱਖ ਰਿਹਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੋ ਕਿਸਨੇ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ ਨਹਿ ਨਿੰਦਿਆ ਇਹ ਚੀਜ਼ਾਂ ਤੰਗ ਕਰਦੀਆਂ ਨੇ ਕਿ ਨਹੀਂ ਕਰਦੀਆਂ ਜੀ ਕੱਲਾ ਪੁੱਤਰ ਧੀਆਂ ਕਾਮ ਦੀ ਵਾਸ਼ਨਾ ਦੂਜੀ ਤੀਜੀ ਵਾਸ਼ਨਾ ਨਹੀਂ ਇਹ ਨਿੱਕੀਆਂ ਨਿੱਕੀਆਂ ਜਿਹੜੇ ਖਿਆਲ ਨੇ ਸਮਾਜ ਦੇ ਸਾਡੇ ਅੰਦਰ ਨੂੰ ਤੰਗ ਕਰਦੇ ਨੇ ਨਹਿ ਨਿੰਦਿਆ ਨਾ ਉਸਤਤ ਜਾਂ ਕਹਿ ਲੋਭ ਮੋਹ ਅਭਿਮਾਨਾ ਹਰ ਕਿਸੋਗ ਤੇ ਰਹਿ ਨਿਆਰੋ ਨਾਹੇ ਮਾਨ ਅਪਮਾਨਾ ਆਸਾ ਮਨਸਾ ਫਲ ਬੈਰਾਗ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹਿ ਨਿਰਾਸਾ ਕਾਮ ਕ੍ਰੋਧ ਜਿਹ ਪਰਸੈ ਨਾਹਿਨ ਫਲ ਰੂਪੀ ਬੈਰਾਗ ਜਿਹੜਾ ਇੰਨਾ ਨਿਰਲੇਪ ਹੋ ਜਾਏ ਕੋਈ ਚੀਜ਼ ਉਹਦੇ ਅੰਦਰ ਨੂੰ ਸਪਰਸ਼ ਨਾ ਕਰੇ ਮਹਾਰਾਜ ਦਾ ਸ਼ਬਦ ਹੈ ਕਾਮ ਕ੍ਰੋਧ ਜੈ ਪਰਸੈ ਨਾਹਿਨ ਤੇ ਘਟ ਬ੍ਰਹਮ ਨਿਵਾਸਾ ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਣੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉਂ ਪਾਨੀ ਸੰਗ ਪਾਨੀ ਇੱਕ ਬੈਰਾਗ ਇਹ ਹੈ ਯਾਦ ਰੱਖਿਓ ਇੱਕ ਬੈਰਾਗ ਬੜੇ ਨੇ ਜੀ ਮੈਂ ਤੁਹਾਨੂੰ ਬੇਨਤੀ ਕਰਾਂ ਕਈ ਵਾਰੀ ਆਪਾਂ ਨੂੰ ਕੋਈ ਬੇਇੱਜ਼ਤੀ ਕਰਦਾ ਨਾ ਮਹਿਸੂਸ ਤੇ ਹੁੰਦਾ ਪਹਿਲਾਂ ਬੜਾ ਪਰ ਕਈ ਵਾਰੀ ਉਹ ਠੋਕਰ ਬੰਦੇ ਦੀ ਜ਼ਿੰਦਗੀ ਪਲਟ ਜਾਂਦੀ ਹੈ ਧਰੂ ਦਾ ਅਪਮਾਨ ਹੀ ਹੋਇਆ ਵਿਚਾਰੇ ਨਿੱਕੇ 5 ਸਾਲ ਦਾ ਨਿਆਣਾ ਜੀ ਚਲੋ ਮੈਂ ਸਾਖੀ ਚ ਨਹੀਂ ਗੁਰੂ ਸਾਹਿਬ ਨੇ ਕਿਹਾ 5 ਬਰਖ ਕੋ ਅਨਾਥ ਧਰੂ ਬਾਰ ਕਰ ਸਿਮਰਤ ਅਮਰ ਅਟਾਰੇ 5 ਸਾਲ ਦੇ ਬੱਚੇ ਨੂੰ ਗੱਲ ਲੱਗ ਵੀ ਬੇਇੱਜ਼ਤੀ ਬੜੀ ਹੋ ਗਈ ਬੇਇੱਜ਼ਤੀ ਕਿਉਂ ਹੋਈ ਕਿ ਸੱਕੀ ਬਾਪ ਦੀ ਗੋਦ ਚ ਮਤਰਈ ਮਾਂ ਨੇ ਚੁੱਕ ਕੇ ਬਾਹਰ ਕੱਢਿਆ ਤੂੰ ਇਸ ਗੋਦ ਚ ਬੈਠਣ ਦਾ ਹੱਕ ਨਹੀਂ ਮੇਰੀ ਗੋਦੀ ਤੋਂ ਜਨਮ ਲਿਆ ਕੁੱਖ ਚ ਉਹੀ ਬੈਠ ਸਕਦਾ ਤੇ ਭਾਈ ਸਾਹਿਬ ਕਹਿੰਦੇ ਨਿੱਕੇ ਜੇ ਬੱਚੇ ਨੂੰ ਇੰਨੀ ਸੱਟ ਵੱਜ ਗਈ ਉਹਨੇ ਮਾਂ ਨੂੰ ਇੱਕੋ ਗੱਲ ਪੁੱਛੀ ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵਨ ਮੀਤਾ ਮਾਂ ਨੇ ਕਿਹਾ ਪਰਮੇਸ਼ਰ ਆਰਾਧੀ ਹੈ ਜਿੱਦੋਂ ਹੋਈ ਹੈ ਪਤ ਬਨੀਤਾ ਅੱਗੇ ਭਾਈ ਸਾਹਿਬ ਨੇ ਲਿਖਿਆ ਬਾਹਰ ਚੱਲਿਆ ਕਰਨ ਤਪ ਮਨ ਬੈਰਾਗੀ ਹੋਇਆ ਤੀਤਾ ਉਹਨੇ ਕਿਹਾ ਛੱਡ ਪਰਾਂ ਇਹ ਪਿਓ ਦੀ ਗੋਚ ਧੱਕੇ ਮਿਲਦੇ ਪਏ ਨੇ ਚੱਲ ਮਣਾ ਉਹਦੀ ਗੋਚ ਬਹਿ ਜਾ ਕੇ ਜਿਹਦੇ ਵਿੱਚੋਂ ਮੌਤ ਵੀ ਕਦੀ ਧੱਕਾ ਨਹੀਂ ਮਾਰ ਸਕਦੀ ਸੱਟ ਹੀ ਵੱਜੀ ਨਾ ਭਰਥਰੀ ਨੇ ਬੈਰਾਗ ਸ਼ਬਦ ਲਿਖ ਮਾਰਿਆ ਉਹਦੇ 3 ਨਿਸ਼ਚੀ ਸ਼ਤਕ ਬੈਰਾਗ ਸ਼ਬਦ ਤੇ 1 ਸ਼ਿੰਗਾਰ ਸ਼ਤਕ ਹੈ 3 ਪੜੇ ਜੀ ਇਹਦੇ ਚਲੋ ਆਪਣਾ ਇੰਨਾ ਸੰਬੰਧ ਨਹੀਂ ਇਹਨਾਂ ਚੀਜ਼ਾਂ ਨਾਲ ਬੈਰਾਗ ਹੀ ਜਿਹਨੂੰ ਅੱਤ ਦਾ ਪਿਆਰ ਕਰਦਾ ਰਾਣੀ ਨੂੰ ਜਿਹਦੇ ਲਈ ਜਿੰਦ ਹਾਜ਼ਰ ਕਰਦਾ ਉਹਨੇ ਸੱਟ ਜਾ ਮਾਰੀ ਬਸ ਇੰਨੀ ਸੱਟ ਵੱਜੀ ਜਿਹਨੂੰ ਇੰਨਾ ਪਿਆਰ ਕੀਤਾ ਉਹ ਵੀ ਬੇਈਮਾਨ ਉਹਨੇ ਕਿਹਾ ਫਿਰ ਰੱਬ ਵਾਲੇ ਪਾਸੇ ਚੱਲ ਦੁਨੀਆਂ ਦਾ ਕਾਫਲਾ ਇਹੋ ਜਿਹਾ ਬੈਰਾਗ ਗੁਰੂ ਸਾਹਿਬ ਨੇ ਕਿਹਾ ਹਾਂ ਇੱਕ ਸ਼ਬਦ ਮੇਰੇ ਨਾਲ ਪੜ੍ਹੋ ਜਿਹਨਾਂ ਨੂੰ ਆਉਂਦਾ ਤਿੱਚਰ ਵਸੈ ਸੁਹੇਲੜੀ ਹਾਂ ਇਹ ਵੀ ਬੈਰਾਗ ਹੈ ਫਲ ਰੂਪੀ ਬੈਰਾਗ ਤਿੱਚਰ ਵਸੈ ਸੁਹੇਲੜੀ
ਜਿਚਰ ਸਾਥੀ ਨਾਲ। ਇਹਦਾ ਅਰਥ ਇਹ ਗੁਰਮੁਖਾਂ ਕੀਤਾ, ਹੇ ਮੇਰੀ ਕਾਇਆ, ਇਸਤਰੀ ਲਿੰਗ ਨਾ, ਹੇ ਮੇਰੀ ਕਾਇਆ ਓਨੀ ਦੇਰ ਤੱਕ ਤੂੰ ਸੁਹੇਲੀ ਹੈ ਜਿੰਨੀ ਦੇਰ ਤੱਕ ਤੇਰੇ ਨਾਲ ਆਤਮਾ ਰਹਿੰਦਾ ਹੈ। ਜਿੱਦਣ ਆਤਮਾ ਚਲਾ ਗਿਆ ਤੇਰੀ ਕਿਸੇ ਨੇ ਬਾਤ ਨਹੀਂ ਪੁੱਛਣੀ ਜਿਹੜੇ ਤੈਨੂੰ ਹੱਥੀ ਛਾਵਾਂ ਕਰਦੇ ਆ। ਤਿੱਚਰ ਵਸੈ ਸੁਹੇਲਰੀ, ਜਿੱਤਰ ਸਾਥੀ ਸਾਥੀ ਨਾਲ, ਜਾਂ ਸਾਥੀ ਉੱਠੀ ਚੱਲਿਆ ਤਾਂ ਧਨ ਖਾਕੂ ਰਾਲ। ਅੱਗੇ ਜੀ ਮਨ ਬੈਰਾਗ ਭਇਆ, ਆਹ ਵੀ ਇੱਕ ਬੈਰਾਗ ਹੈ ਨਾਸ਼ਵੰਤਮ ਦੇਖ ਕੇ। ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਉ ਰਹਾਉ, ਇਹ ਰਾਉ ਦੀ ਤੁਕ ਹੈ। ਹੁਣ ਗੱਲ ਮੌਤ ਦੀ ਕੀਤੀ, ਸ਼ੁਰੂਆਤ ਦੇਈ ਤੋਂ ਕੀਤੀ, ਮੇਰੀ ਦੇਈ, ਇਹ ਸੱਚਾਈ ਹੈ ਸੰਗਤ ਜੀ। ਇਹਨੂੰ ਐਵੇਂ ਰੂਪਕ ਨਾ ਸਮਝੀਏ, ਹੇ ਮੇਰੇ ਸਰੀਰ, ਅੱਜ ਤੇਰੇ ਕੋਲ ਜਵਾਨੀ ਹੈ, ਕੱਲ ਨੂੰ ਬੁਢੇਪਾ ਆਉਣਾ। ਇੱਕ ਦਿਨ ਯਾਦ ਰੱਖੀ, ਜਿੱਦਣ ਅੰਦਰੋਂ ਪ੍ਰਾਣ ਨਿਕਲ ਗਿਆ ਤੇਰੀ ਕਿਸੇ ਨੇ ਬਾਤ ਨਹੀਂ ਪੁੱਛਣੀ। ਯਾਦ ਰੱਖਿਓ ਜਿੱਦਣ ਬੰਦਾ ਮਰਦਾ ਆਪਾਂ ਇੱਥੇ ਘਰ ਨਹੀਂ ਲੈ ਕੇ ਆਉਂਦੇ, ਡੱਬੇ 'ਚ ਪਾ ਦਿੰਦੇ ਉਸੇ ਦਿਨ। ਕਿੰਨਾ ਕਿੰਨਾ ਕੋਈ ਇਹ ਸੱਚ ਨਹੀਂ? ਮਹਾਰਾਜ ਕਹਿੰਦੇ ਤਿੱਚਰ ਵਸੈ ਸੁਹਿਲੜੀ, ਜਿੱਤਰ ਸਾਥੀ ਨਾਲ, ਜਾਂ ਸਾਥੀ ਉੱਠੀ ਚੱਲਿਆ ਤਾਂ ਧਨ ਖਾਕੂ, ਤੂੰ ਮਿੱਟੀ ਚ ਰਲ ਜਾਣਾ। ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਹੋ, ਧਨ ਸੋ ਤੇਰਾ ਥਾਨ ਰਹਾਉ। ਜਿੱਚਰ ਵਸਿਆ ਕੰਤ ਕਰ, ਜਿੰਨੀ ਦੇਰ ਤੱਕ ਆਤਮਾ, ਜਿੱਚਰ ਵਸਿਆ ਕੰਤ ਕਰ, ਜੀਉ ਜੀਉ ਸਭ ਕਾ ਹਾਥ, ਜਾਂ ਉੱਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ। ਹੁਣ ਇਹ ਬੈਰਾਗ ਹੈ। ਹੁਣ ਇਹਦੇ ਨਾਲ ਹਿੰਦੁਸਤਾਨ 'ਚ ਬੜੇ ਬਣੇ ਬਣੇ ਜੀ ਜਿਹੜੇ ਛੱਡ ਕੇ ਭੱਜ ਗਏ ਸੰਸਾਰ ਨੂੰ। ਗੁਰੂ ਨੇ ਅੱਗੇ ਕਿਹਾ ਨਹੀਂ, ਕਹਿਣ ਲੱਗੇ ਬੈਰਾਗ ਚੰਗੀ ਗੱਲ ਹੈ, ਕਿਉਂਕਿ ਰੱਬ ਨੂੰ ਜਿਹੜਾ ਫਲ ਲੱਗਦਾ ਉਹ ਬੈਰਾਗ ਦਾ ਲੱਗਦਾ ਹੈ। ਸਮਝੋ ਵੀ ਜਿਹਦੇ ਅੰਦਰ ਬੈਰਾਗ ਪੈਦਾ ਹੋਣ ਲੱਗ ਪਏ, ਰੁਹਾਨੀਅਤ ਤੌਰ 'ਤੇ ਫਲ ਲੱਗਣ ਲੱਗ ਪਿਆ ਹੈ, ਫਲ ਰੂਪੀ ਬੈਰਾਗ ਹੈ ਨਾ। ਗੁਰੂ ਸਾਹਿਬ ਨੇ ਇੱਥੋਂ ਤੱਕ ਕਹਿਤਾ ਵੀ ਜਿੱਚਰ ਵਸਿਆ ਕੰਤ ਕਰ, ਜੀਓ ਜੀਓ ਸਭ ਕਾ ਹਾਥ, ਜਾਂ ਉੱਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ। ਅੱਗੇ ਪਈ ਅੜਾ ਸ਼ੋ ਸੇਵ ਤੂੰ, ਐਸ ਆਹ ਗੁਰਮਤ ਕਹਿੰਦੀ ਪਈ ਅੜਾ ਦਾ ਰੱਬ ਜੀ ਅਰਥ ਪੇਕਾ ਕਰ, ਪੇਕਾ ਕਰ ਦਰ ਤੇ ਸੰਸਾਰ ਨਹੀਂ ਝੱਲੀਏ, ਜਿੰਦੇ ਇਸ ਪੇਕੇ ਘਰ ਵਿੱਚ ਕਰਤਾਰ ਦੀ ਇਬਾਦਤ ਕਰ, ਨਾ ਡਰ ਇਹਨੇ ਖਤਮ ਹੋਣਾ ਸੜਨਾ ਹੈ, ਜਿਹਨੇ ਸਾੜੀ ਜਾਣਾ ਇਸ ਭੈਣ ਤੋਂ, ਜੇ ਮੁਕਤ ਹੋਣੀ ਤੇ ਫਿਰ ਰੱਬ ਦੀ ਬੰਦਗੀ ਕਰ। ਪਈ ਅੜਾ ਸ਼ੋ ਸੇਵ ਤੂੰ, ਸੌ ਅੜਾ ਸੁਖ ਵਸ, ਗੁਰਮਿਲ ਚੱਜ ਆਚਾਰ ਸੁਖ ਸਿੱਖ, ਤੁਦ ਕਦੇ ਨਾ ਲੱਗੇ ਦੁੱਖ, ਸਭਨਾ ਸਹੁਰੇ ਵੰਜਣਾ। ਮਨ ਬੈਰਾਗ ਭਇਆ ਸਭਨਾ ਸਹੁਰੇ ਵੰਜਣਾ, ਸਾਮੁਕ ਲਾਵਣ ਹਾਰ, ਨਾਨਕ ਧੰਨ ਸੁਹਾਗਣੀ ਜਿਨ ਸ਼ਹਿ ਨਾਲ ਪਿਆਰ। ਖੈਰ ਮੈਂ ਬੜਾ ਸੰਖੇਪ ਜਿਹਾ ਬੇਨਤੀ ਕਰਾਂ, ਇੱਕ ਬੈਰਾਗ ਇਹ ਹੈ। ਜੇ ਸਿਰਫ ਇਹਦੀ ਕਥਾ ਕਰਨੀ ਹੋ ਮਹੀਨਾ ਕਰੀਏ ਆਪਾਂ। ਬੈਰਾਗ ਹਰ ਤੀਜੜੀ ਲਾਮ ਮਨ ਚਾਓ ਭਇਆ, ਅੱਗੇ ਜੀ ਬੈਰਾਗੀਆਂ। ਮੈਂ ਇੱਕ ਵਾਰ ਇੱਥੇ ਕਥਾ ਕਰਦਿਆਂ ਕਿ ਜੀ ਮੈਨੂੰ ਪਤਾ ਮੈਂ ਲਾਵਾਂ ਦੀ ਕਥਾ ਕੀਤੀ ਜੀ, 30 ਸਾਲ ਥੋੜੇ ਨਹੀਂ ਹੁੰਦੇ ਜ਼ਿੰਦਗੀ ਦੇ, ਬਹੁਤ ਵੱਡਾ ਸਮਾਂ ਹੁੰਦਾ ਹੈ। ਚਾਹ ਤੇ ਬੈਰਾਗ ਕਿਉਂ ਹੈ? ਹਰ ਤੀਜੜੀ ਲਾਮ ਮਨ ਚਾਓ ਭਇਆ ਬੈਰਾਗੀਆਂ, ਬੈਰਾਮ ਜੀ ਉਹ ਸੰਤ ਜਨਾ ਹਰ ਮੇਲ ਹਰ ਪਾਇਆ, ਵਡਭਾਗੀਆਂ ਪਰ ਗੁਰਮੁਖ

ਸਾਡੀ ਮਾਈਏ ਦੀ ਰਸਮ ਹੀ ਇਹ ਸੀ, ਜਿਵੇਂ ਰਸਮ ਕਹਿ ਰਿਹਾ ਮਰਿਆਦਾ ਨੀ, ਕੱਲ ਅਰਥ ਕੀਤੇ ਸਨ ਸੰਬਤ ਸਾਹ ਲਿਖਿਆ, ਖੁਸ਼ੀ ਦਾ ਕੰਮ ਤੇ ਬੀਬੀਆਂ ਰੋ ਕੇ ਉੱਠਦੀਆਂ ਸਨ, ਤੇਲ ਪਾਉਂਦੀਆਂ ਨੇ ਗੁੱਡੀ ਦੇ ਸਿਰ ਚ, ਮਿਲਕਰ ਪਾਵੋ ਤੇਲ ਰਸਮ ਜਿਹੜੀ ਕਹਿ, ਪਰ ਇਹਦੇ ਭਾਵ ਅਰਥ ਨੇ ਸੰਗਤ ਵਿੱਚ ਬੈਠ ਕੇ ਸੀਸਾਂ ਦਾ, ਖੁਸ਼ੀ ਨਾਲ ਸੁਹਾਗ ਗਾਉਂਦੀਆਂ ਪਈਆਂ ਨੇ, ਕਿਉਂਕਿ ਘੋੜੀਆਂ ਨੀ ਧੀਆਂ ਦੇ ਸੁਹਾਗ ਗਾਏ ਜਾਂਦੇ ਨੇ, ਸੁਹਾਗ ਗਾਉਂਦੀਆਂ ਰੋ ਕਿਉਂ ਰਹੀਆਂ ਨੇ? ਸੁਹਾਗ ਇਸ ਕਰਕੇ ਕਿ ਧੀਏ ਜਿੱਥੇ ਚੱਲੀ ਹੈ ਸੁਖੀ ਵਸੀ, ਤੇ ਰੋਕ ਇਸ ਕਰਕੇ ਨਿਕਲੀਆਂ ਨੇ ਜਿਸ ਘਰ ਚ ਰਹਿ ਕੇ ਪਲੀ ਹੈ, ਜਿੱਦਣ ਵਿਆਹੀ ਕੀ ਪ੍ਰਾਹੁਣੀ ਬਣ ਕੇ ਆਉਣਾ ਹੈ। ਦੋਨੋਂ ਚੀਜ਼ਾਂ ਨੇ, ਚਾਹ ਵੀ ਅਤੇ ਬੈਰਾਗ ਵੀ ਹੈ, ਪਰ ਇੱਕ ਬੈਰਾਗ ਹੋਰ ਹੈ ਜੀ, ਉਹ ਸਿਖਰ ਹੈ, ਉਹ ਫਲ ਹੈ ਆਖਰੀ, ਉਹ ਬੈਰਾਗ ਹੈ ਜਿਸ ਪਿਆਰੇ ਸਿਓ ਨਿਹੋ ਤਿਸ ਆਗਿਆ ਮਰ ਚੱਲੀਏ, ਤ੍ਰਿਕ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ। ਉਹ ਸਿਖਰ ਦਾ ਬੈਰਾਗ ਹੈ, ਮੈਂ ਰਵੰਦੀ ਸਭ ਜਗ ਰੁਨਾ। ਪਿਆਰੋ ਫਿਰ ਬੇਨਤੀ ਸੁਣਿਓ, ਇੱਕ ਛਾਂ ਤੇ ਦੂਜਾ ਫਲ, ਮੈਂ ਰਵੰਦੀ ਸਭ ਜਗ ਰੁਨਾ, ਰੁਨਰੇ ਬਣੂ ਪੰਖੇਰੂ, ਇੱਕ ਨਾ ਰੁਨਾ ਮੇਰੇ ਤਨ ਕਾ ਬਿਰਹਾ, ਜਿਨਹੋ ਪਿਰੋ ਵਿਛੋੜੀ, ਸੁਪਨੇ ਆਇਆ ਪੀ ਗਿਆ ਮੈਂ ਜਲ ਭਰਿਆ ਰੋਏ, ਆਏ ਨਾ ਸਕਾਂ ਤੁਝਕਨ ਪਿਆਰੇ, ਭੇਜ ਨਾ ਸਕਾਂ ਕੋਏ, ਆਓ ਸੁਭਾਗੀ ਨੀਂਦੜੀਏ, ਮਤ ਛੋ ਦੇਖਾਂ ਸੋਏ ਹੋਰ ਖਾਂ। ਉਹ ਸ਼ਿਕਰ ਹੈ ਪੈ ਬਿਰਹਾ, ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੁੰਡਾ ਕਾਗ, ਅਜੇ ਸੋ ਰੱਬ ਨਾ ਬੋੜਿਓ ਦੇਖ ਬੰਦੇ ਕੇ ਭਾਗ, ਕਾਗਾ ਬਿਰਹਾ ਹੈ ਨਾ, ਕਾਗਾ ਕਰਨ ਢੰਡੋਲਿਆ, ਸਗਲਾ ਖਾਇਆ ਮਾਸ, ਇਹ ਦੋਏ ਨੈਨਾ ਮਤ ਛੋ ਫਿਰ ਦੇਖਣ ਕੀ ਆਸ। ਮੇਰੀ ਬੇਨਤੀ ਸੁਣੋ ਜੀ, ਤਰਵਰ ਰੂਪੀ ਰਾਮ ਹੈ ਪਰਮਾਤਮਾ, ਮਿੰਟ ਤੁਹਾਡੇ ਪੰਜ ਦਸ ਲਾਣੇ ਨੇ, ਮੈਂ ਸਮਾਪਤੀ ਕਰਕੇ ਜਾਵਾਂਗਾ ਤਿੰਨਾਂ ਸਲੋਕਾਂ ਦੀ। ਤਰਵਰ ਰੂਪ ਪਰਮਾਤਮਾ ਰੁੱਖ ਹੈ, ਫਲ ਰੂਪੀ ਬੈਰਾਗ, ਜਿਵੇਂ ਰੁੱਖ ਨੂੰ ਫਲ ਲੱਗਦਾ, ਪਰਮਾਤਮਾ ਦਾ ਫਲ ਹੈ ਵਕਾਰਾਂ ਤੋਂ ਨਿਰਲੇਪ ਹੋ ਜਾਣਾ, ਉਹਦੇ ਮਿਲਣ ਦੀ ਤੜਪ ਪੈਦਾ ਹੋ ਜਾਣੀ। ਫਲ ਰੂਪੀ ਬੈਰਾਗ ਛਾਇਆ ਰੂਪੀ ਸਾਧ ਹੈ, ਉਹਦੀ ਠੰਡੀ ਸ਼ਾਂਖ ਹੈ ਸਾਧੂ ਜਨ। ਮੈਂ ਅੱਜ ਵੀ ਭਾਈ ਨਵਨੀਤ ਸਿੰਘ ਬੈਠੇ ਨੇ, ਮੈਂ ਹੀ ਸੋਚ ਰਿਹਾ ਸਾਂ, ਰੁੱਖ ਜੜ ਹੈ, ਇੱਕ ਥਾਂ ਹੀ ਹੈ ਨਾ ਜੀ, ਜਿਹੜਾ ਸ਼ਾਂ ਫਲ ਦੇ ਰਿਹਾ ਇਹ ਉਦਾਹਰਣ ਜ਼ਰੂਰ ਲਈ, ਪਰ ਪਰਮਾਤਮਾ ਰੁੱਖ ਇਸ ਤਰ੍ਹਾਂ ਜੜ ਨਹੀਂ, ਇੱਕੋ ਥਾਂ ਹੈ, ਇੱਕ ਥਾਂ ਤੇ ਨਹੀਂ, ਉਹ ਐਸਾ ਰੁੱਖ ਹੈ ਜਿੱਥੇ ਵੀ ਜਾਓਗੇ ਉੱਥੇ ਵੀ ਸ਼ਾਂ ਦੇਈ ਜਾਂਦਾ, ਜਿਹੜਾ ਰੁੱਖ ਇੱਥੇ ਸਾਹਮਣੇ ਲੱਗਾ ਉਹ ਇੱਥੇ ਸ਼ਾਂ ਦੇਗਾ। ਛਾਇਆ ਰੂਪੀ ਸਾਧਕ ਹੈ ਜਿਨ ਤਜਿਆ ਬਾਦ ਵਿਵਾਦ, ਉਹ ਕਿਸੇ ਚ, ਹੁਣ ਇਹਦਾ ਅਰਥ ਇਹ ਨਹੀਂ ਵੀ ਉਹ ਸੇਵਾ ਨਹੀਂ ਕਰਦਾ, ਉਹ ਮਨ ਅੰਦਰੋਂ ਸੱਚੀ ਮੁੱਚੀ ਬਾਦ ਵਿਵਾਦ ਦੀ ਬਿਰਤੀ ਖਤਮ ਕਰ ਦਿੰਦਾ। ਕਿ ਜਪਣ ਵਾਲੇ ਦੇ ਮਨ ਚ ਗੁੱਸਾ ਨਹੀਂ ਆਉਂਦਾ ਜੀ? ਆਉਂਦਾ ਹੈ ਨਾ। ਆਪਾਂ, ਮੈਂ ਪਿਛਲੇ ਦਿਨ ਹੀ ਕਿਹਾ ਵੀ ਜਦੋਂ ਭਾਈ ਗੁਰਦਾਸ ਸਾਹਿਬ ਨੇ ਭਾਵੇਂ ਸ਼ਬਦ ਵਰਤੇ ਨੇ ਵੀ ਪੁੱਛੇ ਜੋਗੀ ਭੰਗਰ ਨਾਗ, ਤੋ ਦੁੱਧ ਵਿੱਚ ਕਿਉਂ ਕਾਂਜੀ ਪਾਈ, ਫਿੱਟਿਆ ਚਾਟਾ ਦੁੱਧ ਦਾ, ਰਿੜਕਿਆ ਮੱਖਣ ਹੱਥ ਨਾ, ਕਹਿੰਦੇ ਬਾਬੇ ਆਖਿਆ ਭੰਗਰ ਨਾ, ਤੇਰੀ ਮਾਊ ਕੁਚੱਜੀ ਆਈ। ਹੁਣ ਸ਼ਬਦ ਭਾਈ ਸਾਹਿਬ ਨੇ ਵਰਤਿਆ ਭਾਵੇਂ ਵੀ ਤੇਰੀ ਮਾਂ ਹੀ ਕੁਚੱਜੀ ਹੈ, ਪਰ ਮੈਂ ਆਪ ਨੂੰ ਬੇਨਤੀ ਕਰਾਂਗਾ ਕਿ ਕੋਈ ਬੰਦਾ ਐਸਾ ਨਹੀਂ ਜੀ, ਕੋਈ ਜੇ ਕਹੇ ਅਸਾਂ ਵਿਖਣੇ ਨਾਮ ਜਪਣ ਵਾਲੇ, ਕਈ ਵਾਰੀ ਬੰਦਾ ਇੰਨਾ ਗੁੱਸੇ 'ਚ ਹੁੰਦਾ ਰਹੇ ਰੱਬ ਦਾ ਨਾਂ, ਅਤੇ ਫਿਰ ਆਪਾਂ ਕਹਿ ਦਿੰਦੇ ਵੀ ਇੰਨਾ ਗੁੱਸੇ 'ਚੋਂ ਇੰਨੀ ਬਾਣੀ ਪੜ੍ਹਨਾ। ਭਾਈ ਗੁਰਦਾਸ ਸਾਹਿਬ ਨੂੰ ਪੁੱਛਿਆ ਕਿਸੇ ਨੇ ਵੀ ਇਹ ਸਾਨੂੰ ਸਮਝਾਓ ਮਾੜੀ ਜੀ ਗੱਲ, ਵੀ ਇਹ ਰਹਿੰਦੇ ਠੰਡੇ ਨੇ ਜਦੋਂ ਆਉਂਦੇ ਨੇ ਤੇ ਕਈ ਵਾਰੀ ਗੁੱਸੇ ਬਹੁਤ। ਭਾਈ ਸਾਹਿਬ ਨੇ ਕਿਹਾ ਫਰਕ ਹੈ ਮਨਮੁੱਖ ਤੇ ਗੁਰਮੁਖ ਦੇ 'ਚ, ਬਿਰਤੀ ਇਹਨਾਂ 'ਤੇ ਅਸਰ ਕਰੇਗੀ। ਕਹਿੰਦੇ ਨੇ ਮਨਮੁੱਖ ਦਾ ਗੁੱਸਾ ਇਸ ਤਰ੍ਹਾਂ ਜਿਵੇਂ ਪੱਥਰ 'ਤੇ ਲਕੀਰ ਹੈ, ਉਹ ਹੱਸ ਕੇ ਨਿਕਲ ਜੂਗਾ ਪਰ ਯਾਦ ਰੱਖਿਓ ਅੰਦਰੋਂ ਭੁੱਲਦਾ ਕੋਈ ਨਹੀਂ, ਅਤੇ ਗੁਰਮੁਖ ਦਾ ਗੁੱਸਾ ਇਸ ਤਰ੍ਹਾਂ ਜਿਵੇਂ ਪਾਣੀ ਦੇ ਉੱਤੇ ਲਕੀਰ ਹੈ। ਮਨਮੁੱਖ ਤੇ ਸਾਕਤ ਦਾ ਗੁੱਸਾ ਇਸ ਤਰ੍ਹਾਂ ਜਿਵੇਂ ਕੁੱਤੇ ਦੀ ਪੂਛ ਹੈ, ਕਦੀ ਸਿੱਧੀ ਨਹੀਂ ਹੋਣੀ, ਸੜ ਵੀ ਜਾਏ, ਪਰ ਗੁਰਮੁਖ ਦਾ ਗੁੱਸਾ ਇਸ ਤਰ੍ਹਾਂ ਜਿਵੇਂ ਬਾਂਸ ਟੇਢਾ ਹੈ। ਤੁਹਾਨੂੰ ਪਤਾ ਨਾ, ਜਿਹੜੇ ਬਾਂਸ ਸਿੱਧਾ ਕਰਦੇ ਨਾ, ਅੱਗ ਨਾਲ ਸੇਕ ਸੇਕ ਕੇ ਕਰਦੇ ਆ। ਮੈਂ ਸਿਰਫ ਇੱਕ ਬੇਨਤੀ ਕੀਤੀ ਜੀ, ਜਿਹਨੇ ਸੱਚੀ ਮੁੱਚੀ ਅੰਦਰ ਦਾ ਵਾਦ ਵਿਵਾਦ ਛੱਡ ਦਿੱਤਾ, ਕਿਉਂਕਿ ਜਿਹੜੇ ਸੁਰਤੀ ਬੰਦਗੀ ਬੰਦਗੀ ਕਰਨ ਵਾਲੇ, ਜਿਹੜਾ ਨਹੀਂ ਕਰਦਾ ਉਹ ਸਭ ਕੁਝ ਜੀ, ਉਹ ਜੋ ਮਰਜ਼ੀ ਜਿੱਦਣ ਮਰਜ਼ੀ ਭੱਜਿਆ ਜਾਏ। ਜਿਹੜਾ ਬੰਦਾ ਧਿਆਨ 'ਚ ਬਹਿੰਦਾ, ਬਾਣੀ ਪੜ੍ਹਦਾ, ਉਹਨੂੰ ਚੀਜ਼ਾਂ ਤੰਗ ਕਰਨ ਲੱਗ ਪੈਂਦੀਆਂ। ਉਹ ਇਸ ਕਰਕੇ ਕਹਿੰਦਾ

वाद विवाद काहू सो ना की जय रसना राम रसायन। कबीर साहब ने क्या कहने मेरा खेड़ा छड़ो हमारा झगड़ा रहा ना को पंडित पंडित मुला छाड़े दो कहने मैं तेरे खेड़े च निकल गया मेरा इस झगड़े च नहीं पैदा। महाराज ने कहा तरवर रूपी राम है फल रूपी बैराग छाया रूपी साध है जिन तजिया वाद विवाद। हूं अगली बेनती इस फल चो जे बीज निकलेंगे वह करिए। हूं अगला है कबीर ऐसा बीज बोए बारह मास फलंत। कहते ने एक जहा बीज भी जेड़ा बारह महीने फलद है। फिर सुनियो अज तीन तीन प्रमाणिक कोई रुख के दुआले घूम रहे। कबीर ऐसा बीज बोए बारह मास फलंत शीतल छाया। एक जहा बीज भी जिदे विचो ठंडी शाख है शीतल आप समझ गए ठंड पाउन वाली गहर फल गहर दर से गंभीरता का रूहानियत का फल पंखी केल करंत। हुण इत्थे नवा शब्द वरत्या पंखी पहला सी सिर्फ फल छां ते रुख तीन सन। इत्थे कहिंदे इहो जिहा बीज बीज जिहड़ा बारह महीने कदी सोका ही ना पाए बारह महीने फलदा ते जिहदी छां बड़ी ठंडी होवे ते अंदर गंभीरता आवे गंभीरता डूंगा डुबना शुरू कर। तो मैं एक बार इतने मैं याद कथा आई जिन्हें 30 साल की कोई कथा नहीं भूलती भी जो इतने की। मैं एक बार कहा कि सिप्पी कभी अपना मूँह बंद नहीं करती जे धक्के ना करो टुट जाएगी पर जो सिप्पी च समांती बूंद डिगे अपने मूँह बंद हो जाता है उंज डुबदी नहीं पानी तो तरती है जदों समांती बूंद पै जाए उदों डुबन लग पी जिन्ने डूंगे पानी च सिप्पी डुबदी है उन्हें कीमती मोती जन्म देती है। जो मैं कहंगा ना मैं किसी का किसी का जीवन है मैं उन्हें चुप कर जाऊंगा रीस करके चुप हो सकना। मैं सिप्पी का मूह बंद ता होया स्वांती बूंद जिंदन अंदर गुरु साहब की कृपा टिकन लग पै उदन ही गंभीरता होती है। महाराज जी ने कहा पंखी केल करंत कलेल का अर्थ कलोला पंखी का अर्थ है जीव आत्मा उदे नेड़े आने वाली रूहां केल का अर्थ है कलोला दूजिया नहीं बड़ा फर्क है। एक शब्द असी पिछले दिन पढ़िया दरियावे कन्ने बगला बैठा हूँ इतने आ गए पंखी केल करंत लभ जी को पर अर्थ बदल गए नैगेटिव सेंस है। दरियावे कन्ने बगला बैठा केल करे यदा अर्थ वाशनावां दियां कलोलां कर रहा है। इतने पंखी केल करंत इतने केल का अर्थ आनंद माण का प्या है इतने केल का अर्थ आत्मक आनंद कह इतने केल का अर्थ कलोला लिखी। कबीर ऐसा बीज बोए बारह मास फलंत शीतल छाया ठंडी छां वे गहर फल पंखी केल करंत उहदे कोल आए हुए। हुण यह फिर बेनती सुनियो पहला तुसीं तिन्ने पढ़ियो पहला परमात्मा रुख है छां साधु है फल बैराग दा है उस रुख विचो जिहड़ा बीज निकलिया वह परमात्मा का नाम है। हुण किहड़ा बीज है जिहड़ा बारह महीने जिहदे ते हरियावर है। संगत जी याद रखियो वह बीज है वाहगुरु जी के नाम का बारह महीने उन्हें हरा रहना उहदे ते कदी पत झड़ नहीं आउणी। उंज बसंत के दो महीने ने साडे जी गुरु ग्रंथ साहिब दो महीने ने वैसा चेत्र पूरा ते वैसाख अद्धा पर जेड़ा बसंत आउंदी है पतझड़ तो बाद असी देखने हैं। पर गुरु साहब कहिंदे आ नहीं जिस अंदर वाहगुरु दे नाम दा बीज बीजिया जाए उहदे अंदर कदी पतझड़ ते सोका आउंदा ही नहीं। आ बीज बीज कबीर ऐसा बीज बोए नाम दा बीज बीज बारह मास फलंत। चलो ना बारह महीने कह दिता रुत दे हिसाब नाल पर ओ बीज इन्ने कमाल दा उन्हूं मौत दी पत झड़ भी नहीं खो सकती। बारह मास फलंत सतगुरां ने तां कहा नानक तिना बसंत है उत्थे सदा खेड़ा है। पर ओ किवें बीजिए भगत जी तुसीं ते कह दिता भी ऐसा बीज बो पर यह फिर गुरु नानक साहब कहिंदे इस तरह बीज लो वो है मन हाली ऐसा बीज बोए
ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ਼ ਭਾਓ ਕਰਮ ਕਰ ਜਮਸੀ ਸੇ ਘਰ ਭਾਗਟ ਦੇਖ ਬਾਬਾ ਮਾਇਆ ਸਾਥ ਨਾ ਹੋਏ ਇਨ ਮਾਇਆ ਜਗ ਮੋਹਿਆ ਵਿਰਲਾ ਬੂਝੈ ਕੋਈ ਥੋੜੀ ਜਿਹੀ ਮੈਂ ਇਹਦੇ ਅਰਥ ਕਰ ਦੇਣਾ ਜੀ ਮਨ ਹਾਲੀ ਕਿਉਂਕਿ ਜਿਹਨਾਂ ਹਾਲ ਨਹੀਂ ਵਾਇਆ ਉਹਨੂੰ ਕੋਈ ਪਤਾ ਨਹੀਂ ਹਾਲੀ ਕੀ ਹੁੰਦਾ ਕਿਰਸਾਣੀ ਕਰਨੀ ਸ਼ਰਮ ਪਾਣੀ ਤਨਖੇਤ ਨਾਮ ਵੀ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਇੱਕ ਸ਼ਬਦ ਏ ਹਲ ਹਲ ਆਪਾਂ ਵਾਹੁੰਦੇ ਰਹੇ ਜੀ ਪਤਾ ਹੈ ਇੱਕ ਸ਼ਬਦ ਏ ਖਾਲੀ ਖਾਲੀ ਦਾ ਅਰਥ ਹੈ ਜਿਹੜਾ ਹਲ ਵਾਹੁੰਦਾ ਹੈ ਮਨ ਹਾਲੀ ਤੁਹਾਨੂੰ ਪਤਾ ਹੋਣਾ ਖਾਲੀ ਸੌਂਦਾ ਬੜੀ ਛੇਤੀ ਸੀ ਸ਼ਾਮ ਨੂੰ ਪੱਠੇ ਪਾ ਦੇਣੇ ਖੁਰਲੀ ਚ ਬਲਦਾਂ ਨੂੰ ਉਹਨੇ ਸਵਖਤ ਹੀ ਸੌਂ ਜਾਣਾ ਤੇ ਜਦੋਂ ਅੰਮ੍ਰਿਤ ਵੇਲਾ ਹੁੰਦਾ ਸੀ ਤਾਰਿਆਂ ਦੀ ਛਾਂ ਵਿੱਚ ਉੱਠ ਖਲੋਂਦਾ ਸੀ ਤੇ ਇਹ ਗੱਲ ਕਹਿੰਦਾ ਹੁੰਦਾ ਸੀ ਕਿ ਜਿਸ ਖੇਤ ਵਿੱਚ ਬੀਜ ਤੁਸੀਂ ਸੂਰਜ ਦੀਆਂ ਕਿਰਨਾਂ ਤੋਂ ਪਹਿਲਾਂ ਪਹਿਲਾਂ ਪਾ ਦਿਓਗੇ ਉਸ ਖੇਤ ਦੀ ਫਸਲ ਬੜੀ ਨਿਕਲੇਗੀ ਮਹਾਰਾਜ ਕਹਿੰਦੇ ਆਪਣੇ ਮਨ ਨੂੰ ਆਲਸੀ ਨਾ ਬਣਾ ਸਾਰਾ ਪਿੰਡ ਸੁੱਤਾ ਪਰ ਹੱਲ ਲਜਾਣ ਵਾਲਾ ਸਭ ਤੋਂ ਪਹਿਲਾਂ ਉੱਠ ਪਿਆ ਹੈ ਐਸਾ ਬੀਜ ਬੋਏ ਸੀ ਮੈਂ ਸਿਰਫ ਇੰਨੇ ਕਹਿ ਦਾਂ ਪਰ ਕਿਵੇਂ ਬੀਜੇ ਮਨ ਹਾਲੀ ਮਨ ਨੂੰ ਖਾਲੀ ਦੀ ਤਰ੍ਹਾਂ ਸਵਖਤ ਠਾ ਕਿਰਸਾਣੀ ਕਰਨੀ ਕਿਰਸਾਣੀ ਦਾ ਅਰਥ ਜਿਹੜੀਆਂ ਸੰਦ ਅਸੀਂ ਕਿਰਸਾਨ ਵਰਤਦੇ ਰਹੇ ਹਾਂ ਸੁਹਾਗਾ ਹੈ ਖਾਲ ਹੈ ਗਿਰਡੀ ਹੈ ਕਰਾਈ ਹੈ ਜੰਦਾ ਹੈ ਇਹ ਸਾਰੇ ਸ਼ਬਦ ਵਰਤਦੇ ਵੱਖਰੇ ਵੱਖਰੇ ਨਾਂ ਨਹੀਂ ਸਾਹਿਬ ਦੁਆਬੇ ਵਾਲੇ ਕੁਝ ਕਹਿੰਦੇ ਨੇ ਮਾਲਵੇ ਵਾਲੇ ਕੁਝ ਕਹਿੰਦੇ ਚੀਜ਼ਾਂ ਦੇਖੋ ਹੀ ਨਾ ਕਰਨੀ ਨੂੰ ਸੰਦ ਬਣਾ ਔਜਾਰ ਬਣਾ ਮਨ ਹਾਲੀ ਕਿਰਸਾਨੀ ਕਰਨੀ ਸ਼ਰਮ ਪਾਣੀ ਮਿਹਨਤ ਦਾ ਪਾਣੀ ਪਾ ਇਹ ਆਲਸ ਨਾਲ ਨਹੀਂ ਹੁਣ ਮੈਂ ਪਿਛਲੇ ਦਿਨ ਕਥਾ ਕੀਤੀ ਕਰਮ ਕਿਰਪਾ ਤੇ ਪਰ ਇਹ ਗੁਰਮੁਖ ਪਿਆਰਿਆਂ ਬੜੀ ਸੋਹਣੀ ਰਾਏ ਦਿੱਤੀ ਕਹਿਣ ਲੱਗੇ ਕਿਰਪਾ ਤਾਂ ਹੋਵੇਗੀ ਜੇ ਕਰਮ ਕਰੇਗਾ ਤਾਂ ਮੈਂ ਕਿਹਾ ਵਾਕਈ ਠੀਕ ਹੈ ਹੁਣ ਅਸੀਂ ਕਹੀ ਜੀ ਨਹੀਂ ਕਿਰਪਾ ਹੋ ਜਾਏਗੀ ਰਾਤ ਨੂੰ ਰੋਟੀ ਖਾ ਕੇ ਸਵੇਰ ਤੱਕ ਰਾੜੇ ਮਾਰਦੇ ਰਹੇ ਕਿਰਪਾ ਹੋਵੇਗੀ ਆਪੇ ਉੱਠ ਪਾਂਗੇ ਕਦੀ ਇਹ ਨਹੀਂ ਕਿਸੇ ਕਿਹਾ ਵੀ ਜੇ ਕਿਰਪਾ ਹੋਵੇਗੀ ਤੇ ਆਪਣੇ ਆਪ ਰੋਟੀ ਮੂੰਹ ਚ ਪੈ ਜਾਏਗੀ ਉੱਦਮ ਤਾਂ ਰੋਟੀ ਲਈ ਕਰਨੇ ਆ ਨਾ ਇੱਥੇ ਗੁਰੂ ਕਹਿੰਦੇ ਸ਼ਰਮ ਪਾਣੀ ਮਿਹਨਤ ਦਾ ਪਾਣੀ ਪਾ ਤਨ ਖੇਤ ਸਰੀਰ ਨੂੰ ਖੇਤ ਬਣਾ ਨਾਮ ਬੀਜ ਕਬੀਰ ਐਸਾ ਬੀਜ ਬੋਏ ਨਾਮ ਬੀਜ ਤੇ ਬੀਜ ਬੀਜ ਕੇ ਜਿਹੜਾ ਕਿਸਾਨ ਲੋਕਾਂ ਨੂੰ ਵਿਖਾਉਣ ਲੱਗ ਪਏ ਉਹ ਫਸਲ ਨਹੀਂ ਚੰਗੀ ਨਿਕਲਦੀ ਸੁਹਾਗਾ ਫੇਰਦੇ ਸੰਤੋਖ ਦਾ ਵੇਟ ਕਰ ਇੰਤਜ਼ਾਰ ਕਰ ਸਬਰ ਕਰ ਨਾਮ ਬੀਜ ਸੰਤੋਖ ਸੁਹਾਗਾ ਅਗਲਾ ਰੱਖ ਗਰੀਬੀ ਵੇਸ ਗਰੀਬੀ ਵੇਸ ਜਦੋਂ ਆਪਣੇ ਅਸੀਂ ਕਣਕ ਜਾਂ ਕੋਈ ਪਿੰਡ ਦੀ ਸਾਡੀ ਨਿਆਈ ਪੈਲੀ ਸੀ ਜੀ ਅੱਜ ਵੀ ਹੈ ਫਸਲ ਬੀਜਣ ਲੱਗਿਆਂ ਜਦੋਂ ਬੀਜ ਦੇਣੀ ਉਹਦੇ ਜੰਮਣ ਤੋਂ ਪਹਿਲਾਂ ਪਹਿਲਾਂ ਖੇਤ ਦੇ ਦੁਆਲੇ ਕੰਡਿਆਂ ਦੀ ਵਾੜ ਕਰ ਦਿੰਦੇ ਸਨ ਜਿਹਨੂੰ ਫੈਂਸ ਕਹਿੰਦੇ ਹੋ ਤੁਸੀਂ ਹੈ ਨਾ ਮਹਾਰਾਜ ਕਹਿੰਦੇ ਨੇ ਬਾਹਰ ਦੇ ਖੇਤ ਦੀ ਫਸਲ ਕੰਡਿਆਂ ਨਾਲ ਤਾਰਾਂ ਨਾਲ ਲੱਕੜਾਂ ਦੀ ਦੀਵਾਰ ਨਾਲ ਬਚ ਸਕਦੀ ਏ ਜਿਹਨੇ ਅੰਦਰ ਦਾ ਬੀਜ ਪਾਉਣਾ ਇਹ ਫਸਲ ਤਾਂ ਬਚੇਗੀ ਜੇ ਗਰੀਬੀ ਦੀ ਵਾੜ ਕਰੇ ਜੇ ਬੀਜ ਬੀਜ ਕੇ ਹੰਕਾਰ ਜੀ ਤੁਰਿਆ ਫਿਰਿਆ ਕਿਤੇ ਫਸਲ ਨਿਕਲੀ ਰੱਖ ਗਰੀਬੀ ਵੇਸ ਭਾਓ ਕਰਮ ਕਰ ਜਮਸੀ ਪ੍ਰੇਮ ਕਰਕੇ ਸੇ ਘਰ ਭਾਗਟ ਦੇਖ ਉਹ ਘਰ ਅਮੀਰ ਹੋਵੇਗਾ ਕਬੀਰ ਐਸਾ ਬੀਜ ਬੋਏ ਬਾਰਾਂ ਮਾਸ ਫੁਲੰਤ ਗੁਰਮੁਖੋ ਅਬ ਕੱਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ ਪਰ ਜਿਹਨਾਂ ਨਾਮ ਬੋਲਿਆ ਬੋਇਆ ਗੁਰੂ ਰਾਮਦਾਸ ਰੋਜ਼ ਕਹਿੰਦੇ ਨੇ ਜਿਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ ਰਾਮ ਰਾਜ ਹੁਣ ਬੀਜ ਬੀਜ ਸੀਤਲ ਛਾਇਆ ਗਹਿਰ ਫਲ ਗੰਭੀਰਤਾ ਦਾ ਫਲ ਨਿਕਲੇਗਾ ਪਰ ਬੀਜ ਤੋਂ ਬਿਨਾਂ ਕਿੱਥੇ ਨਿਕਲਣਾ ਹੁਣ ਜਿਹੜੇ ਬੀਜ ਤੋਂ ਬਿਨਾਂ ਕਰਦੇ ਨੇ ਉਹ ਪਖੰਡੀ ਨੇ ਬਾਹਰੋਂ ਗੰਭੀਰ ਹੋ ਗਿਆ ਨਿਮਰਤਾ ਨਹੀਂ ਬੀਜ ਤੋਂ ਬਿਨਾਂ ਰੁੱਖ ਨਹੀਂ ਰੁੱਖ ਤੋਂ ਬਿਨਾਂ ਛਾਂ ਤੇ ਫਲ ਨਹੀਂ ਸਤਿਗੁਰੂ ਕਹਿੰਦੇ ਅਸਲ ਚ ਬੀਜ ਨਾਮ ਬੀਜ ਇਹਦੇ ਵਿੱਚ ਗਹਿਰ ਫਲ ਪੰਖੀ ਕੇਲ ਕਰੰਤ ਤੇਰਾ ਆਤਮਾ ਆਨੰਦ ਮਾਣੇਗਾ ਹੁਣ ਅਗਲਾ ਸ਼ਲੋਕ ਹੈ ਕਬੀਰ ਦਾਤਾ ਤਰਵਰ ਦਇਆ ਫਲ ਉਪਕਾਰੀ ਜੀਵੰਤ ਕੱਲ ਮੈਂ ਥੋੜੀ ਜਿਹੀ ਦੀ ਦੁਬਾਰਾ ਰਿਪੀਟ ਕਰ ਦਿਆਂ ਦਾਤਾ ਤਰਵਰ ਹੁਣ ਹੈਰਾਨਗੀ ਦੀ ਗੱਲ ਇੱਥੇ ਬਿਲਕੁਲ ਅਰਥ ਇੱਕ ਨਹੀਂ ਟੁੱਕਦੇ ਪਏ ਕੁਝ ਕਹਿੰਦੇ ਦਾਤਾ ਤਰਵਰ ਰੁੱਖ ਦਾਤਾ ਤਰਵਰ ਪਰਮਾਤਮਾ ਕੁਝ ਗੁਰਮੁਖ ਕਹਿੰਦੇ ਪਏ ਜੀ ਇੱਥੇ ਦਾਤਾ ਤਰਵਰ ਦਾ ਅਰਥ ਹੈ ਗੁਰੂ ਦਾਤਾ ਪਰ ਮੈਨੂੰ ਲੱਗਦਾ ਪ੍ਰਕਰਨ ਸਾਹਿਬ ਦਾ ਚੱਲਦਾ ਪਿਆ
ਦਾਤਾ ਤਰਵਰ ਦਇਆ ਫਲ ਉਹ ਗੁਰਮੁਖ ਸਾਧੂ ਜਨ ਜਿਹਨੇ ਵਾਦ ਵਿਵਾਦ ਤਿਆਗ ਦਿੱਤਾ ਹੈ ਸੱਚੀ ਮੁੱਚੀ ਉਹ ਦਾਤਾ ਬਣ ਜਾਂਦਾ ਹੈ। ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਮ ਹੈ ਇੱਕ ਕਣੀ ਹਰ ਇੱਕ ਹੱਥ ਆਇਆ ਵਰਸਾਣੇ ਬੋਤੇ ਰਹਿ ਇੱਕ ਦੇ ਹੱਥ ਨਾਮ ਆ ਗਿਆ ਕਮਾਈ ਇੱਕ ਨੇ ਕੀਤੀ ਤੇ ਕਿੰਨਿਆਂ ਦਾ ਪਾਰ ਉਤਾਰਾ ਕਰ ਗਿਆ। ਮੈਂ ਇਹ ਸਲੋਕ ਤਾਂ ਲਿਆ ਇਸ ਸਲੋਕ ਪਿੱਛੇ ਇੱਕ ਛੋਟੀ ਜਿਹੀ ਘਟਨਾ ਸਿੱਖ ਇਤਿਹਾਸ ਨਾਲ ਸੰਬੰਧਿਤ ਕਬੀਰ ਦਾਤਾ ਤਰਵਰ ਮੈਂ ਇਹਦੇ ਅਰਥ ਕਰਾਂਗਾ ਨਾਮ ਜਪਣ ਵਾਲਾ ਸੱਚੀ ਮੁੱਚੀ ਜਿਹੜਾ ਸਾਧੂ ਹੈ ਉਹ ਦਾਤਾ ਹੀ ਹੁੰਦਾ ਮੰਗਤਾ ਨਹੀਂ ਹੁੰਦਾ ਉਹ ਆਪਣੇ ਆਪ ਚ ਪਾਤਸ਼ਾਹ ਜੀ ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇਤੀ ਰਾਤੇ ਸੱਚਾ ਸੁੱਖ ਸੱਚੀ ਵਡਿਆਈ ਜਿਸ ਕੇ ਸੇਤਿਨ ਜਾਤੇ ਜਨਮ ਮਰਨ ਦੂਹੂ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲੈਣ ਜੀ ਦਾਨ ਦੇ ਹਾਲਾਂਕਿ ਦਾਤਾ ਦਾਨ ਦਿੰਦਾ ਜੀ ਦਾਨ ਦੇ ਭਗਤੀ ਲੈਣ ਹਰਸ਼ੋਂ ਲੈਣ ਮਿਲਾਏ ਇਹਦਾ ਅਰਥ ਹੋ ਗਿਆ ਸਾਧੂ ਮੈਂ ਇਸ ਅਰਥ ਕਰਨ ਲੱਗਾ ਸਾਧੂ ਦਾਤੇ ਦੀ ਤਰ੍ਹਾਂ ਹੈ ਦਇਆ ਫਲ ਜਿਹੜਾ ਉਹਨੂੰ ਫਲ ਲੱਗਦਾ ਦਇਆ ਦਾ ਹੈ ਉਹ ਸੱਚੀ ਮੁੱਚੀ ਐਸਾ ਰੁੱਖ ਹੈ ਜਿਹਦੇ ਅੰਦਰ ਦਇਆ ਦਇਆ ਹੈ ਉਪਕਾਰੀ ਜੀਵੰਤ ਉਪਕਾਰੀ ਦਰ ਤੇ ਪਰ ਉਪਕਾਰ ਕਰਨ ਲਈ ਜੀਵੰਤ ਦਰ ਤੇ ਜਿੰਦਾ ਹੈ ਉਹ ਸਿਰਫ ਸਾਧੂ ਜਿੰਦਾ ਪਰ ਉਪਕਾਰ ਕਰਨ ਵਾਸਤੇ ਅੱਗੇ ਜੀ ਪੰਖੀ ਚੱਲੇ ਦਿਸਾਵਰੀ ਥੋੜੀ ਸੁਣੋ ਇਸ ਗੱਲ ਨੂੰ ਜਿਹੜੇ ਗੁਰਮੁਖ ਜਨ ਉਹਦੀ ਸੰਗਤ ਵਿੱਚੋਂ ਨਵਾਜੇ ਜਾਂਦੇ ਨੇ ਉਹ ਇੱਕ ਥਾਂ ਥੋੜੇ ਰਹਿੰਦੇ ਨੇ ਜੀ ਉਹਦੇ ਕੋਲੋਂ ਬਖਸ਼ਿਸ਼ ਲਈ ਸੰਗਤ ਕੀਤੀ ਉਹ ਕੋਈ ਕਿਸੇ ਦੇਸ਼ ਚਲਾ ਗਿਆ ਕੋਈ ਕਿਸੇ ਚਲਾ ਗਿਆ ਬਹੁਤ ਦੂਰ ਚਲੇ ਗਏ ਪੰਖੀ ਚਲੇ ਦਿਸਾਵਰੀ ਉਸ ਸਾਧੂ ਦੀ ਸੰਗਤ ਕਰਕੇ ਜਿਨ੍ਹਾਂ ਨੂੰ ਇਹ ਬਖਸ਼ਿਸ਼ ਮਿਲੀ ਬੰਦਗੀ ਕਰਨ ਦੀ ਉਹ ਕੋਈ ਕਿਤੇ ਚਲਾ ਗਿਆ ਕੋਈ ਕਿਤੇ ਚਲਾ ਗਿਆ ਪਰ ਉਹ ਜਾਣਦਿਆਂ ਕਿ ਕਹਿੰਦੇ ਬਿਰਖਾ ਸਫਲ ਫਲੰਤ ਸਾਡੀ ਇਹ ਹੀ ਅਰਦਾਸ ਤੇ ਅਸੀਸ ਹੈ ਕਿ ਇਹ ਸਾਧੂ ਤੂੰ ਸਦਾ ਹੀ ਫਲਦਾ ਰਹੇ ਤੇ ਤੇਰੇ ਕੋਲ ਲੋਕ ਸੁੱਖ ਲੈ ਕੇ ਜਾਣ। ਮੈਂ ਸਿਰਫ ਇੱਕ ਉਦਾਹਰਨ ਆਪ ਜੀ ਨੂੰ ਦੇਣ ਲੱਗਾ ਸਮਾਪਤੀ ਕਰਨ ਤੋਂ ਪਹਿਲਾਂ ਮੈਂ ਤਕਰੀਬਨ 20 ਸਾਲ ਪਹਿਲਾਂ ਇਹ 25 ਸਾਲ ਪਹਿਲਾਂ ਕਹਿ ਸਕਦਾ ਇੱਕ ਕਿਤਾਬ ਪੜ੍ਹੀ ਅੱਜ ਮੇਰੇ ਮਨ 'ਚ ਆਇਆ ਯਾਦ ਆ ਗਿਆ ਇਸ ਸਤੰਬਰ ਦੇ ਮਹੀਨੇ 'ਚ 2 ਸਤੰਬਰ 1926 ਨੂੰ ਇੱਕ ਬਹੁਤ ਬੰਦਗੀ ਵਾਲੀ ਰੂਹ ਨੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਆਪਣਾ ਸਰੀਰ ਛੱਡਿਆ ਭਾਈ ਹੀਰਾ ਸਿੰਘ ਜੀ ਫਰੂਕਿਆਂ ਵਾਲੇ ਨਾ ਸੁਣਿਆ ਹੋਣਾ ਮੇਰਾ ਖਿਆਲ ਨਹੀਂ ਇੱਕ ਸਦੀ ਹੋ ਜਾਣੀ ਜੀ ਮੈਂ ਕਹਿੰਦਾ ਹਰ ਰਾਗੀ ਹਰ ਪ੍ਰਚਾਰਕ ਹਰ ਬਾਬਾ ਉਹਨੂੰ ਭਾਈ ਸਾਹਿਬ ਭਾਈ ਹੀਰਾ ਸਿੰਘ ਦਾ ਜੀਵਨ ਪੜ੍ਹਨਾ ਚਾਹੀਦਾ ਹੈ ਇਹ ਨਹੀਂ ਕਿ ਸਾਡੇ ਇਤਿਹਾਸ ਵਿੱਚ ਕਾਲ ਕਾਲ ਪੈ ਗਿਆ ਬੰਦਗੀ ਵਾਲੇ ਹੋਏ ਨੇ ਪਰ ਨੈਰੇਟਿਵ ਇਹੋ ਜਿਹਾ ਸਿਰਜਿਆ ਗਿਆ ਹੈ ਪਿਛਲੇ ਸਾਲਾਂ ਤੋਂ ਕਿ ਹਰ ਬੰਦਾ ਸਿਰਫ ਨੈਗੇਟਿਵ ਅਪਰੋਚ ਰੱਖ ਕੇ ਵੀ ਕੁਛ ਵੀ ਨਹੀਂ ਕੁਛ ਵੀ ਨਹੀਂ ਕੁਛ ਵੀ ਨਹੀਂ ਭਾਈ ਹੀਰਾ ਸਿੰਘ ਦੇ ਬੱਚੇ ਹੈ ਜੀ ਜਦੋਂ ਮੈਂ ਆਸਟ੍ਰੇਲੀਆ ਗਿਆ ਨਿਊ ਕੈਸਲ ਉਹਨਾਂ ਦਾ ਦੋਤਾ ਹੈ ਬਜ਼ੁਰਗ ਹੈ ਮੈਂ ਤੁਹਾਨੂੰ ਸਿਰਫ ਇੱਕ ਉਦਾਹਰਨ ਦੇਣ ਲੱਗਾ ਮੈਨੂੰ ਅਰਥ ਕਰਨ ਵਿੱਚ ਸਹਾਇਤਾ ਆਈ ਭਾਈ ਹੀਰਾ ਸਿੰਘ ਜੀ ਫਰੂਕਿਆਂ ਵਾਲੇ ਹੋਏ ਆ ਬੜੀ ਸੇਵਾ ਕੀਤੀ ਸਿੰਘ ਸਭਾ ਮੂਵਮੈਂਟ 'ਚ ਬੜੀ ਸੇਵਾ ਕੀਤੀ ਮੈਂ ਇੱਕ ਦਿਨ ਕਿਹਾ ਸੀ ਉਹ ਕੀਰਤਨ ਇੰਨੇ ਕਮਾਲ ਦਾ ਕਰਦੇ ਸਨ ਪੱਥਰ ਬੰਦੇ ਵੀ ਅੱਖਾਂ ਭੇਜਾਂ ਦੀਆਂ ਹੁੰਦੀਆਂ ਸਨ ਲਿਖਤ ਭਾਈ ਵੀਰ ਸਿੰਘ ਦੀ ਤੇ ਅਦਾਇਗੀ ਭਾਈ ਹੀਰਾ ਸਿੰਘ ਦੀ ਉਹਨਾਂ ਦਾ ਜਨਮ ਕਿਵੇਂ ਹੋਇਆ ਇੱਕ ਸਮ ਉਦਾਸ ਆਪਣਾ ਸੇਵਾ ਪੰਥੀ ਹੋਏ ਨੇ ਬਾਬਾ ਰਾਮ ਕਿਸ਼ਨ ਜੀ ਸੇਵਾ ਪੰਥੀ ਮੈਂ ਵੈਸੇ ਯਤਨ ਕਰ ਰਿਹਾ ਜੀ ਕਿਉਂਕਿ ਸਮਾਂ ਉਨਾ ਕੁ ਹੁੰਦਾ ਜਿੰਨੀਆਂ ਗੁਰਮੁਖ ਪਿਆਰੀਆਂ ਰੂਹਾਂ ਸਾਡੇ ਪੰਥ ਵਿੱਚ ਹੋਈਆਂ ਇੱਕ ਨੇ ਸੰਘਰਸ਼ਸ਼ੀਲ ਯੋਧੇ ਇੱਕ ਉਹ ਨੇ ਜਿਨ੍ਹਾਂ ਨੇ ਸੰਘਰਸ਼ ਵੇਲੇ ਸਿਰ ਬੰਦਗੀ ਕੀਤੀ ਤੇ ਉਹਨਾਂ ਨੇ ਸੰਘਰਸ਼ ਵਾਲਿਆਂ ਦੀ ਬਹੁਤ ਸਪੋਰਟ ਵੀ ਕੀਤੀ ਉਸ ਵਿੱਚ ਬਾਬਾ ਰਾਮਕ੍ਰਿਸ਼ਨ ਸੇਵਾ ਪੰਥੀ ਸਨ ਜੀ ਇਹ ਜਿੱਥੇ ਜਾਂਦੇ ਸਨ ਕੀਰਤਨ ਦੀ ਮੰਡਲੀ ਨਾਲ ਰਹਿਣੀ ਭਾਈ ਹੀਰਾ ਸਿੰਘ ਦੇ ਪਿਤਾ ਦਾ ਨਾਮ ਸੀ ਭਾਈ ਭਾਗ ਸਿੰਘ ਜੀ ਉਹਨਾਂ ਨੇ ਆਸਾ ਕੀ ਵਾਰ ਦਾ ਕੀਰਤਨ ਕੀਤਾ ਕੀਰਤਨ ਕਰਨ ਤੋਂ ਬਾਅਦ ਬਾਬਾ ਰਾਮਕ੍ਰਿਸ਼ਨ ਜੀ ਦਾ ਇੱਕ ਸੁਭਾਅ ਸੀ ਜੇ ਬੈਠੇ ਰਹੇ 7-8 ਦਿਨ ਬੈਠੇ ਰਹੇ ਉਹ ਬੈਠੇ ਰਹੇ ਕੋਈ ਸਮੇਂ ਬਾਅਦ ਅੱਖ ਖੋਲੀ ਤੇ ਭਾਈ ਭਾਗ ਸਿੰਘ ਬੈਠੇ ਉਹਨਾਂ ਦੇ ਘਰੋਂ ਵੀ ਨਾਲ ਬੀਬੀ ਉਹਨਾਂ ਕਿਹਾ ਜੀ
ਤੁਸੀਂ ਅਜੇ ਗਏ ਨਹੀਂ, ਬਾਬਾ ਗੁਰੂ ਨਾਨਕ ਸਾਹਿਬ ਦੇ ਕੀਰਤਨੀਏ ਗਏ ਨਹੀਂ। ਭਾਈ ਭਾਗ ਸਿੰਘ ਜੀ ਨੇ ਨੀਵੀ ਪਾ ਲਈ, ਉਹ ਬੀਬੀ ਵੀ ਨੀਵੀ ਪਾਈ। ਉੱਥੇ ਇੱਕ ਗੁਰਮੁਖ ਪਿਆਰੇ ਬੈਠੇ, ਉਹਨੇ ਕਿਹਾ ਬਾਬਾ ਜੀ ਇਹ ਗੁਰੂ ਨਾਨਕ ਸਾਹਿਬ ਦੇ ਕੀਰਤਨੀਆਂ ਨੇ, ਇਹਨਾਂ ਦੇ ਵਿਆਹ ਨੂੰ 15 ਸਾਲ ਤੋਂ ਵੱਧ ਸਮਾਂ ਹੋ ਚੁੱਕਿਆ, ਅਜੇ ਔਲਾਦ ਨਹੀਂ ਹੋਈ। ਪਤਾ ਨਹੀਂ ਕਿਸ ਵੱਧ ਚ ਆਏ, ਕਹਿੰਦੇ ਧੰਨ ਗੁਰੂ ਨਾਨਕ ਸਾਹਿਬ, ਧੰਨ। ਉਹ ਜ਼ਿਆਦਾ ਕਹਿੰਦੇ ਹੁੰਦੇ ਸਨ ਧੰਨ ਗੁਰੂ ਨਾਨਕ ਦੇਵ, ਧੰਨ ਗੁਰੂ ਨਾਨਕ ਸਾਹਿਬ। ਇੱਕੋ ਦਮ ਕਹਿੰਦੇ ਨਹੀਂ ਨਹੀਂ, ਗੁਰੂ ਨਾਨਕ ਸਾਹਿਬ ਦੇ ਕੀਰਤਨੀਆਂ ਦਾ ਘਰ ਖਾਲੀ ਨਹੀਂ ਰਹਿ ਸਕਦਾ। ਸ਼ਬਦ ਇੱਕੋ ਕਿਹਾ, ਤੁਹਾਡੇ ਘਰ ਹੀਰਾ ਆਵੇਗਾ ਤੇ ਗੁਰੂ ਨਾਨਕ ਸਾਹਿਬ ਦੀਆਂ ਸਿਫਤਾਂ ਕਰੇਗਾ। 12-13 ਮਹੀਨਿਆਂ ਬਾਅਦ ਭਾਈ ਸਾਹਿਬ ਦਾ ਜਨਮ ਹੋਇਆ ਤੇ ਨਾਮ ਭਾਈ ਹੀਰਾ ਸਿੰਘ ਰੱਖਿਆ, ਹੀਰਾ ਸਿੰਘ ਨਾਮ ਰੱਖਿਆ। ਗੁਰਮੁਖੋ ਉਹ ਰਾਤ ਨੂੰ ਕੀਰਤਨ ਕਰਦੇ ਹੁੰਦੇ ਸਨ ਇਕੱਲੇ ਬੈਠ ਕੇ, ਤੇ ਇਹਨਾਂ ਦੇ ਪਿਤਾ ਜੀ ਜਿਹੜੇ ਸਨ ਉਹ ਕੀਰਤਨ ਢੋਲਕੀ ਨਾਲ ਕਰਦੇ। ਉਦੋਂ ਵਾਜਾ ਨਹੀਂ ਸੀ ਆਇਆ, ਵਾਜਾ ਦਾ ਬਹੁਤ ਸਮਾਂ ਬਾਅਦ ਚ ਆਇਆ ਜੀ। ਭਾਈ ਹੀਰਾ ਸਿੰਘ ਜੀ ਦਾ ਜਨਮ ਹੋਇਆ, ਚੇਟਕ ਲੱਗ ਗਈ, ਉਹਨਾਂ ਬਾਬਾ ਅਤਰ ਸਿੰਘ ਜੀ ਦੀ ਸੰਗਤ ਕੀਤੀ, ਭਾਈ ਵੀਰ ਸਿੰਘ ਜੀ ਦੀ ਸੰਗਤ ਕੀਤੀ। ਬਾਬਾ ਨੰਦ ਸਿੰਘ ਜੀ ਦੇ ਕੋਲ ਕੀਰਤਨ ਕਰਦੇ ਰਹੇ ਭਾਈ ਹੀਰਾ ਸਿੰਘ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਆਪਣੀ ਜੀਵਨੀ ਚ ਲਿਖਿਆ ਉਹ ਕੀਰਤਨ ਕਰਨ ਆਏ ਤੇ ਸੰਗਤ ਚ ਬੈਠੇ, ਪ੍ਰੋਫੈਸਰ ਸਾਹਿਬ ਕਹਿੰਦੇ ਮੇਰੇ ਨਾਲ ਬੈਠੇ ਬੰਦੇ ਦੋ, ਉਹ ਭੈੜੇ ਸ਼ਬਦ ਗੰਦੇ ਸ਼ਬਦ ਬੋਲੇ ਭਾਈ ਸਾਹਿਬ ਨੇ, ਅਪ ਸ਼ਬਦ ਬੋਲੇ। ਜਿਵੇਂ ਸਾਡੀ ਬਿਰਤੀ ਹੁੰਦੀ ਹੈ ਨਾ ਕਿਸੇ ਬੰਦੇ, ਵੇਖੋ ਇੱਕ ਹੁੰਦਾ ਸਕਾਰਾਤਮਕ ਸੋਚ ਲੈ ਕੇ ਵਿਰੋਧੀ ਬਣਨਾ, ਇੱਕ ਹੁੰਦਾ ਵਿਰੋਧੀ ਬਣ ਕੇ ਵਿਰੋਧ ਕਰਨਾ, ਦੋਨਾਂ ਚ ਫਰਕ ਹੈ ਜੀ। ਸਕਾਰਾਤਮਕ ਸੋਚ ਲੈ ਕੇ ਵਿਰੋਧੀ ਬਣਨਾ ਚੰਗੀ ਆਪੋਜੀਸ਼ਨ ਹੁੰਦੀ ਹੈ, ਤੇ ਜਿਹੜਾ ਹੈ ਹੀ ਵਿਰੋਧੀ ਉਹਨੇ ਵਿਰੋਧ ਕਰਨਾ, ਯਾਦ ਰੱਖੋ ਉਹਨੂੰ ਕੋਈ ਚੰਗਾ ਨਹੀਂ ਦਿਸਦਾ ਹੁੰਦਾ। ਉਹਨਾਂ ਨੇ ਸ਼ਬਦ ਕਿਹਾ ਆ ਗਿਆ ਤੇ ਉਹ ਲਫ਼ਜ਼ ਨੇ ਮੈਂ ਵਰਤਨੇ। ਪ੍ਰੋਫੈਸਰ ਸਾਹਿਬ ਕਹਿੰਦੇ ਮੈਂ ਸ਼ਬਦ ਤਾਂ ਸੁਣ ਲਿਆ, ਮੇਰਾ ਮਨ ਖੱਟਾ ਜਿਹਾ ਹੋ ਗਿਆ। ਜਦੋਂ ਭਾਈ ਸਾਹਿਬ ਕੀਰਤਨ ਕਰਨ ਲੱਗੇ, ਕੀਰਤਨ ਸੁਣਿਆ, ਵਖਿਆਣ ਸ਼ੁਰੂ ਕੀਤਾ, ਕਹਿਣ ਲੱਗੇ ਉਹ ਬੰਦੇ ਮੈਂ ਭੁੱਬਾਂ ਮਾਰ ਕੇ ਰੋਂਦੇ ਦੇਖੇ ਜਿਹਨਾਂ ਨੇ ਸ਼ਬਦ ਭੈੜੇ ਵਰਤੇ ਸਨ। ਤੁਸੀਂ ਦੇਖੋ ਕਿਹੋ ਜਿਹਾ ਇਰਦਾ ਹੋਵੇਗਾ। ਭਾਈ ਸਾਹਿਬ ਬਿਮਾਰ ਹੋ ਗਏ ਕਿਉਂਕਿ ਖੇਚਲ ਬੜੀ ਸੀ, ਪੜ੍ਹੀ ਜਾਣਾ ਜਾਂ ਵੇਖੋ ਗੁਰਮੁਖੋ ਤੁਸੀਂ ਬੈਠੇ ਹੋ, ਤੁਹਾਡੇ ਇੰਜੀਨੀਅਰ ਬੈਠੇ, ਡਾਕਟਰ ਬੈਠੇ, ਕਹਿਣਾ ਬਹੁਤ ਸੌਖਾ ਹੁੰਦਾ ਮਾਈਕ ਤੇ, ਜਿੰਨੀ ਐਨਰਜੀ 24 ਘੰਟੇ ਇੱਕੋ ਗੱਲ ਚੱਲੀ ਜਾਂਦੀ ਹੈ। ਭਾਈ ਸਾਹਿਬ ਬਿਮਾਰ ਹੋ ਗਏ। ਸਰਦਾਰ ਧਰਮ ਸਿੰਘ ਠੇਕੇਦਾਰ ਹੋਣ ਜਾਂ ਪਾਰਲੀਮੈਂਟ ਨਹੀਂ ਬਣਿਆ ਜਿਹੜਾ ਹਿੰਦੁਸਤਾਨ ਭਾਰਤ ਦਾ, ਉਹ ਇੰਨਾ ਪਿਆਰ ਕਰਦੇ ਸਨ। ਉਹਨਾਂ ਨੇ ਵੈਦ ਨੂੰ ਕਿਹਾ ਦਿੱਲੀ ਇੱਕ ਵਾਰੀ ਭਾਈ ਹੀਰਾ ਸਿੰਘ ਨੂੰ ਸਟੇਜ ਤੇ ਬਿਠਾ ਦੇ ਤੰਦਰੁਸਤ ਕਰਕੇ, ਜਿੰਨਾ ਭਾਈ ਹੀਰਾ ਸਿੰਘ ਦਾ ਭਾਰ ਮੈਂ ਇੰਨੀ ਤੋਲ ਕੇ ਤੈਨੂੰ ਚਾਂਦੀ ਦੇ ਦਿਆਂਗਾ। ਠੀਕ ਹੋ ਸਕਦਾ ਦੁਬਾਰਾ ਸਟੇਜ ਤੇ ਬੋਲੇਗਾ ਕਦੀ? ਭਾਈ ਸਾਹਿਬ ਸਿਹਤ ਵਿਗੜਦੀ ਗਈ। ਮੈਂ ਤਾਂ ਕਿਹਾ ਆਹ ਜਿਹੜਾ ਸਲੋਕ ਪੜ੍ਹਿਆ ਆਪਾਂ, ਭਾਈ ਸਾਹਿਬ ਦੇਹਰਾਦੂਨ ਸਨ, ਡਾਕਟਰ ਖੁਦਾ ਦਾਤ ਸ਼ਾਇਦ ਤੇ ਡਾਕਟਰ ਬਲਬੀਰ ਸਿੰਘ, ਭਾਈ ਵੀਰ ਸਿੰਘ ਦੇ ਭਰਾਤਾ, ਦੋਨਾਂ ਸੇਵਾ ਸਨ। ਭਾਈ ਸਾਹਿਬ ਨੇ ਚਲਾਣੇ ਤੋਂ 2 ਦਿਨ ਪਹਿਲਾਂ 2 ਸਤੰਬਰ 1 ਸਤੰਬਰ ਨੂੰ 31 ਅਗਸਤ ਨੂੰ ਉਹਨਾਂ ਕਾਗਜ਼ ਮੰਗਾਇਆ ਤੇ ਆ ਤੁਕ ਬੈਠ ਕੇ ਕੰਬ, ਕਮਜ਼ੋਰ ਬਹੁਤ ਹੋ ਗਏ ਸਨ, ਕੰਬਦੇ ਹੱਥਾਂ ਨਾਲ ਸਲੋਕ ਲਿਖਿਆ, ਕਬੀਰ ਦਾਤਾ ਤਰਵਰ ਦਇਆ ਫਲ ਉਪਕਾਰੀ ਜੀਵੰਤ। ਉਹਨਾਂ ਦੇ ਅਰਥ ਸਾਧੂ ਕੀਤੇ ਕਿ ਜੋੜਨ ਵਾਲਾ, ਨਾਮ ਦੇਣ ਵਾਲਾ ਦਾਤਾ ਸਾਧੂ ਰੂਪ ਚ, ਉਹਦੇ ਕੋਲ ਦਇਆ ਹੀ ਫਲ ਹੈ, ਸੱਚੀ ਉਹ ਰਹਿੰਦੀ ਦਿਆਲਨ ਸਰਬੱਤਰ ਜੀ ਆ। ਉਪਕਾਰੀ ਜੀਵੰਤ, ਉਹ ਜਿਉਂਦਾ ਸਿਰਫ ਪਰ ਉਪਕਾਰ ਲਈ। ਪੰਖੀ ਚਲੇ ਦਿਸਾਵਰੀ ਤੂੰ ਬਿਰਖਾ ਸਫਲ ਫਲੰਤ। ਉਹਨਾਂ ਨੇ ਤੁਕ ਲਿਖ ਕੇ ਜੀ, ਦੋਨੋਂ ਇਸ ਤੁਕਾਂ ਲਿਖ ਕੇ 3-4 ਵਾਰੀ ਪੜ੍ਹੀਆਂ। ਸਰੀਰ ਛੱਡਣ ਵੇਲੇ ਭਾਈ ਹੀਰਾ ਸਿੰਘ ਜੀ ਨੇ ਕਿਹਾ ਇਹ ਮੇਰਾ ਕਾਗਜ਼ ਤੇ ਮੇਰਾ ਵਾਜਾ ਭਾਈ ਵੀਰ ਸਿੰਘ ਜੀ ਨੂੰ ਦੇ ਦਿਓ, ਮੈਂ ਦੁਨੀਆਂ ਤੋਂ ਜਾ ਰਿਹਾ ਹਾਂ। ਮੈਨੂੰ ਤਾਂ ਯਾਦ ਆ ਗਿਆ, ਮੈਂ 25 ਸਾਲ ਪਹਿਲਾਂ ਪੜ੍ਹੀ, ਅੱਜ ਮੈਂ ਕਿਤਾਬ ਕਢਾਈ, ਮੈਂ ਮੇਰੇ 'ਚ ਮੈਂ ਯਾਦ ਆ ਗਿਆ। ਉਹਨਾਂ ਨੇ ਇਹ ਅਰਥ ਕੀਤੇ ਕਿ ਪੰਖੀ ਚਲੇ ਦਿਸਾਵਰੀ ਬਿਰਖਾ ਸਫਲ ਫਲੰਤ, ਤੂੰ ਫਲਦਾ ਰਹੇ, ਤੂੰ ਜਿਉਂਦਾ ਰਹੇ, ਤੇਰੇ ਕੋਲ ਆਉਣ ਵਾਲੇ ਜੀ ਦਾਨ ਲੈਂਦੇ ਰਹਿਣ। ਭਾਈ ਸਾਹਿਬ ਜੀ ਨੇ 2 ਸਤੰਬਰ 1926 ਨੂੰ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਆਪਣੇ ਪ੍ਰਾਣ ਤਿਆਗ ਦਿੱਤੇ ਸਨ। ਮੈਂ ਤਾਂ ਬੇਨਤੀ ਕੀਤੀ, ਇਹ ਜਿਹੜਾ ਪਵਿੱਤਰ ਸਲੋਕ ਹੈ
ਇਹ ਉਸ ਸਾਧੂ ਦੀ ਵਿਆਖਿਆ ਕਰਦਾ ਹੈ, ਛਾਇਆ ਰੂਪੀ ਸਾਧ ਹੈ ਜਿਨ ਤਜਿਆ ਬਾਦ ਵਿਵਾਦ। ਤਿੰਨ ਸ਼ਲੋਕ ਸਨ, ਮੈਂ ਜ਼ਿਆਦਾ ਸਮਾਂ ਤਾਂ ਲੈ ਲਿਆ, ਪਹਿਲਾ ਦਿਨ ਸੀ, ਕਿਉਂਕਿ ਮੈਨੂੰ ਪਤਾ ਤੁਸੀਂ ਕੰਮਾਂ ਕਾਰਾਂ 'ਤੇ ਜਾਣਾ ਹੁੰਦਾ। ਆਪ ਸਭ ਦਾ ਧੰਨਵਾਦ ਜੀ। ਇਸੇ ਸ਼ਲੋਕ ਨੂੰ ਕੱਲ੍ਹ ਮੈਂ ਅੱਗੇ ਅਰਜ਼ ਕਰਾਂਗਾ, ਪਰ ਤਿੰਨ ਸ਼ਲੋਕ ਆਪਾਂ ਫਿਰ ਵਿਚਾਰਾਂਗੇ, ਥੋੜ੍ਹਾ ਜਿਹਾ ਨਾਮ ਜਪ ਲਈਏ ਜਿੰਨਾ ਜਾਣਾ। ਇਹ ਮੈਂ ਚਲੋ ਕਹਿ ਦਿੰਦਾ ਜਾਓ, ਪਰ ਮੈਨੂੰ ਇੱਕ ਗੁਰਮੁਖ ਪਿਆਰੇ ਸਰੀ ਟੋਕਿਆ ਸੀ, ਕਹਿੰਦੇ ਨੇ ਲੋਕਾਂ ਨੂੰ ਨਾਮ ਜੋੜਨ ਤੋਂ ਭਜਾਉਂਦੇ ਕਿਉਂ? ਪਰ ਤੁਸੀਂ ਕਰੋ ਕਿਰਪਾ, ਪਹਿਲਾਂ ਦਾਸ ਬੋਲੇਗਾ, ਫਿਰ ਖਾਲਸਾ ਜੀ ਤੁਸੀਂ ਬੋਲਿਓ, ਤੀਜੇ ਹਿੱਸੇ ਵਿੱਚ ਬੀਬੀਆਂ ਭੈਣਾਂ। ਮੈਂ ਕੱਲ੍ਹ ਇੰਨਾ ਸਮਾਂ ਨਹੀਂ ਲਾਵਾਂਗਾ, ਕਿਤੇ ਸੋਚੋ ਵੀ ਕੱਲ੍ਹ ਨਹੀਂ ਜਾਣਾ, ਟਾਈਮ ਬੜਾ ਲਾ ਦਿੰਦਾ। ਅੱਜ ਤਿੰਨ ਸ਼ਲੋਕ ਸਨ ਤਾਂ ਮੈਂ ਲਾਇਆ, ਆ ਜ਼ਰੂਰ ਜਾਇਓ, ਕਰੋ ਕਿਰਪਾ ਜੀ ਸਾਰੇ। ਬਸ ਇਉਂ ਜੋ ਅੱਜ ਸਤਿਗੁਰਾਂ ਨੇ ਕਿਹਾ ਹੈ ਨਾ, ਵਾਹਿਗੁਰੂ, ਇਹ ਬੈਰਾਗ ਦਾ ਫਲ ਬਖਸ਼ਦੇ ਜੀ ਹੁੰਦੇ ਜੀ। ਉਹਨਾਂ ਦੇ ਗੁਰੂ ਸਾਹਿਬ ਕਹਿੰਦੇ ਮੱਥੇ ਦੇ ਭਾਗ ਚੰਗੇ ਜਿਨ੍ਹਾਂ 'ਚ ਬੈਰਾਗ ਪੈਦਾ ਹੋ ਜਾਏ। ਕਰੋ ਕਿਰਪਾ, ਤਿੰਨ ਹਿੱਸਿਆਂ ਵਿੱਚ ਜਪੀਏ ਜੀ।

sare sangi japo bibiyan pehna

ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚਹੁ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਿਟ ਕੀਤਾ ਦਿਨ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਤੁਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੁਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇ ਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ

ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾ ਤਰਛਿਆ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ।

ਸਾਨੂੰ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਬੰਧ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਹੀ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਬਾਰ ਮੇਰਾ ਬਖਸ਼ ਕਿਰਪਾ ਕੀਤੀ। ਆਪ ਜੀ ਦੀ ਹਜ਼ੂਰੀ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜੇ ਸਜ ਦੀਵਾਨਾਂ 'ਚ ਆਪ ਜੀ ਦੀ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ 6 ਪੌੜੀ ਨੰਦ ਸਾਹਿਬ ਜੀ ਕੇ ਜਾਪ ਇਸ ਮਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ, ਗਾਂ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣ, ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਨਾਈ ਸੰਗਤ ਦੀ ਹਾਜ਼ਰੀ ਤਿਲ ਫਲਪੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੇ ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਨੂੰ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ ਬੇਨਤੀਆਂ ਗੁਰਮਿਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁਖਵਾਕ ਬ੍ਰੰਤ ਆਪਣੇ ਸੁਖਾਸਨ ਦੀ ਸੇਵਾ ਬਖਸ਼ ਕਰਕੇ ਲੈ ਲੈਣੀ ਸਹੀ ਪਿਆਰੇ ਮੇਲ ਜਨਾਬ ਲਿਆ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

0: ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜ ਜੁੜ ਬੈਠੀ ਸਾਧ ਸੰਗਤ ਜੀ ਵਿਭਾਗ ਆਪ ਜੀ ਨੇ ਸੰਧਿਆ ਦਵਾਨਾ ਚ ਹਾਜ਼ਰੀਆਂ ਭਰੀਆਂ ਗੁਰੂ ਸਾਹਿਬ ਜੀ ਕਿਰਪਾ ਸਮਸਤ ਸੰਗਤਾਂ ਦੀ ਹਾਜ਼ਰ ਪ੍ਰਵਾਨ ਕਰਨ, ਦਰੋਂ ਕਰੋਂ ਗੁਰੂ ਸੁਖੀ ਜੀਵਨ ਆਮਦਾਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਓ। ਨਾਨਕ ਪ੍ਰਭ ਅਵਿਨਾਸੀ, ਤਾਂ ਕੀ ਸੇਵ ਨ ਬਿਰਥੀ ਜਾਸੀ। ਅਣਦ ਕਰ ਹੈ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਉ ਨ ਲੱਗਈ ਪਾਰ। ਬ੍ਰਹਮ ਸਰਣਾਈ ਚੌਗਿਰਦ ਹਮਾਰਾ, ਰਾਮ ਕਾਰ ਦੁਖ ਲੱਗੈ ਨ ਭਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ ਏਕਾ ਲਿਵਲਾਈ ਰਹਾਓ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਦ ਮਿਟਾਈ। ਕਹੋ ਨਾਨਕ ਕਿਰਪਾ ਭਈ, ਪ੍ਰਭੇ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅਣਾ ਹੋ ਅਣਾ ਤੂੰ ਨਹਿ ਛੁੱਟਹਿ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਜਵਾਂ, ਮਨ ਮਹਿ ਚਿਤਵੋ ਚਿਤਵਨੀ, ਉੱਦਮ ਕਰੋ ਉੱਠ।

ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰ ਤਿਤ ਕਰ ਗਾਵਹੁ ਸੋਹਿਲਾ ਸਿਵਰਿਹੁ ਸਿਰਜਣਹਾਰ ਤੁਮ ਗਾਵਹੁ ਮਿਰ ਨਿਰਭਉ ਕਾ ਸੋਹਿਲਾ ਹੋਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀੜੇ ਸੰਭਾਲੀਅਨ ਦੇਖੈ ਗਾ ਦੇਵਣਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੁ ਤੇਲ ਦੇਹੋ ਸੱਜਣ ਅਸੀਸੜੀਆ ਜੇ ਹੋਵੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁਚਾ ਸਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇਧੇ ਆਵਨ ਰਾਗ ਆਸਾ ਮਹਿਲਾ ਪਹਿਲਾ ਛਿਅ ਘਰ ਛਿਅ ਗੁਰ ਛਿਅ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਵਿਸਵੇ ਚਸਿਆ ਘੜੀਆ ਪਹਿਰਾ ਥਿੱਤੀ ਬਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮਹਿਲਾ ਪਹਿਲਾ ਗਗਨ ਮੈਂ ਥਾਲ ਰਬ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਣ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਸ ਮੂਰਤ ਨਨਾ ਏਕ ਤੋਹੀ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕੋ ਹੋਏ ਜਾਤੇ ਤੇਰੈ ਨਾਇ ਵਾਸਾ ਰਾਗ ਗੌਲੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡਾਓਤ ਪੁਨ ਵੱਡਾ ਹੇ ਰਹਾਉ ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੇ ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵ ਹੈ ਜਮ ਕਾਲ ਸਹ ਹੈ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੇ ਅਭਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲਹੋ ਹਰ ਲਾਹਾ ਆਗੈ ਬਸਨ ਸੁਹੇਲਾ ਆਉਦ ਘਟੈ ਦਿਨ ਸਰਹਿਣਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੇ ਜਗਾਏ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਜ ਹੋ ਹਰ ਗੁਰ ਤੇ ਮਨਹੇ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰਗੋਬਿੰਦ ਨਾਮ ਸਿਮਰਮ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਸ੍ਰਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਮ ਨਿਧ ਆਵੇ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰਗੇ ਬੋਲੋ ਜੀ। ਇਨ ਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਪਰ ਬਖਸ਼ਾਂ ਕੀਤੀਆਂ ਅੰਮ੍ਰਿਤ ਵੇਲੇ ਤੋਂ ਲੈ ਕੇ ਸੁੰਦਰ ਸਿੰਘਾਸਨ ਤੇ ਸਾਜ ਕੇ ਸੰਗਤਾਂ ਦਰਸ਼ਨ ਦਾਰੇ ਬਖਸ਼ੇ। ਆਪ ਜੀ ਦਾ ਕੋਟ ਕੋਟਾਨ ਸ਼ੁਕਰ ਹੈ। ਸੁਰੇ ਆਪ ਜੀ ਦੀ ਹਜ਼ੂਰ ਸੰਦਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਸੁਖਾ ਸੁਣੇ ਸੋਹਿਲਾ ਬਾਣੀ ਦੇ ਜਾਪ ਹੋਏ ਸਮੁੱਚੀਆਂ ਸੇਵਾਵਾਂ ਨੇ ਮਹੁੰਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸਮਤ ਬਖਸ਼ਣੀ ਆਪ ਜੀ ਦੇ ਭਾਣੇ ਵਿੱਚ ਚਾਰ ਪਹਿਰ ਦੇਣ ਸੁਖਾਂ ਨਾਲ ਬਤੀਤ ਹੋਏ ਰਹਿਣਾ। ਆਪ ਜੀ ਦੇ ਭਾਣੇ ਵਿੱਚ ਬਤੀਤ ਹੋਵੇ ਸਤਿਗੁਰੂ ਜੀ ਕਿਰਪਾ ਕਰੋ। ਸੁਖਾਸਨ ਤਿਆਰ ਹੋਣ ਆਪ ਚੱਲ ਕੇ ਬਿਰਾਜਮਨ ਹੋਵੋ। ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਜਾਗਰਤਾ ਬਖਸ਼ਕੇ ਦਰਸ਼ਨਦਾਰੇ ਬਖਸ਼ਣੇ ਸਹੀ ਪਿਆਰੇ ਮੇਲ ਜਨਾ ਮਿਲਿਆ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ। ਵਾਹਿਗੁਰੂ ਨਾਮ ਜਹਾਜ਼ ਹੈ,

Guru.

Ah, guru. Ah, guru. Ah, guru. Ah, guru. Ah.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

वाहेगुरु वाहे।

Ah.

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

はい、あ。

0: Wah, itu.
1: Jadi,

die.

वाहे गुरु वाहे गुरु वाहे

वाहे गुरु वाहे गुरु।

ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

Vai, Guru. Vai, Guru. Vai.

वाहे गुरु वाहे गुरु वाहे गुरु वाहे गुरु।

ਵਾਹਿਗੁਰੂ ਵਾਹਿਗੁਰੂ।

Ai, guru. Ai, guru.

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

Ay.

Ah,

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

はい。

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

गुरु आहे गुरु आहे गुरु आहे गुरु

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

वाहेगुरु वाहेगुरु वाहेगुरु वाहेगुरु वाहेगुरु वाहे

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

वाहेगुरु वाहेगुरु वाहेगुरु वाहेगुरु वाहेगुरु वाहेगुरु।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਸਾਹਿਬ ਜੀਓ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ

ਕਸ਼ਟ ਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਾਲ ਕਲੇਸ਼ ਤਨ ਮਾਹਿ ਮਿਟਾਵੋ ਸਿਮਰੋ ਜਾਤ ਬਿਸੰਪਰ ਏਕੈ ਨਾਮ ਜਪਤੇ ਅਗੰਤੇ ਅਨੇਕੈ ਬੇਦ ਪ੍ਰਾਨ ਸਿਮਰਤ ਸੋਧ ਆਖਿਅਰ ਕੀਨੇ ਰਾਮ ਨਾਮ ਇੱਕ ਆਖਿਅਰ

ਹੈ ਉਧਾਰੋ ਸੁਖਮਨੀ ਸੁਖੇ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ

ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਸ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੇ ਹਰ ਕਾ ਭਗਤ ਪ੍ਰਗਟ ਨਹੀਂ ਛਪੇ ਹਰ ਕੀ ਭਗਤ ਮੁਕਤ ਬਹੁ

ਨਾਮ ਸੁਨਤ ਦਰ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿਦ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵਡਭਾਗੀ ਪਾਈਐ

ਸਿਮਰਤੀ ਪੇਖੇ ਸਰਬ ਟਡੋਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸਾਸਤ੍ਰ ਸਿਮਰਤ ਵਖਿਆਨ ਜੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨਮ ਦੇ ਫਿਰਿਆ ਅਨੇਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੈ ਬਹੁ ਰਤਨਾ ਸਰੀਰ ਕਟਾਏ ਹੋਮੈ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਤੀ

ਸੰਨਾ ਤਰਾਪੇ ਭੇਖੇ ਅਨੇਕ ਅਗਨ ਨਹੀਂ ਬੁਝੈ ਕੋੜ ਪਾਵ ਦਰਗਹਿ ਨਹੀਂ ਸਿੱਜੈ ਛੂੜ ਸਨਾਹੀ ਉਪ ਆਲ ਮੋਹਿ ਮੈਂ ਆਪੇ ਮਾਇਆ ਜਾਲ ਵਰਕਤ ਉਦ ਸਗਲੀ ਜਮ ਡਾਨੇ ਗੋਬਿੰਦ ਭਜਨ ਬੇਣ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਧਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵੇ ਹਰ ਹਰ ਨਾਮ ਹਿਰਦੈ ਸਦੰਗਾਵੇ ਜੇ

ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮੇਟੈ ਅਭਿਮਾਨ ਆਸ ਕਹੋ ਜੋ ਜਾਣੇ ਨੀਚਾ ਸੋ ਗਣੀ ਐ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕਰੀਨਾ ਹਰ ਹਰ ਨਾਮ ਤਿਨ ਘੜ ਘੜ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰੇਸ਼ਟ ਸਾਜਨਾ।

ਬਾਣੀ ਹਰ ਕੋ ਜਸ ਸੁਣ ਰਸਨ ਬਖਾਨੀ ਸਗਲ ਥਾਨ ਤੇ ਉਹ ਉਤਮ ਥਾਨ ਨਾਨਕ ਜਿਹ ਘਟ ਵਸੇ ਹਰਨਾਮ ਸਰੋਕ ਨਿਰਗੁਣੀ ਆਰ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪ੍ਰਾਣੀ ਕਵਨ ਮੂਲ ਤੇ ਕਵਨ ਦਿਸ਼ਟਾਨੀ ਜਿਨ ਤੋਂ ਸਾਜ ਸਵਾਰ ਸੀਂਗਾਰਿਆ ਗਰਭ ਅਗਨ ਮਹਿ ਜਿਨਹਿ ਉਬਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਦ ਪਹਿਆ ਉਪਰ ਸਾਗ ਸੈਣ ਮੁਖਿਆ ਪਿਆਵ ਬੈਠ ਕਵ ਦੈਨ ਇਹੋ ਨਿਰਗੁਣ ਗੁਣ ਕਛੂ ਨਾ ਬੂਜੈ ਬਖਸ਼ ਲੇਹੋ ਤਾਉ ਨਾਨਕ ਸੀਜੈ ਜਿਹ ਪ੍ਰਸਾਦ ਧਰ ਉਪਰ ਸੁਖ ਬਸੈ ਹੈ ਸੁਤ ਭਰਾਤ ਮੀਤ ਬੰਤਾ ਸੰਗ ਹੱਸੈ ਹੈ ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਪ ਕੇ ਮੁਲਾ ਜਿਹ ਪ੍ਰਸਾਦ ਭੋਗੇ ਸਵਰ ਸਾ ਸਗਲ

ਸਿਓ ਪ੍ਰੀਤ ਨਾ ਕਰੇ ਗਵਾਰ ਜਾ ਕੀ ਸੇਵਾ ਨਾਵ ਨਿਧ ਪਾਵੇ ਤਾਂ ਸਿਓ ਮੂੜਾ ਮਨ ਨਹੀਂ ਲਾਵੇ ਜਿਉ ਠਾਕੁਰ ਸਤ ਸਦਾ ਹਜੂਰੇ ਤਾਂ ਕੋ ਅੰਧਾ ਜਾਨ ਦੂਰੇ ਜਾ ਕੀ ਟਹਿਲ ਪਾਵੇ ਦਰਗਹਿਮਾਨ ਤਿਸੇ ਵਿਸਾਰੇ ਮੁਗਧ ਅਜਾਨ ਸਦਾ ਸਦਾ ਇਹ ਭੂਲਣ ਹਾਰ ਨਾਨਕ ਰਾਖਣ ਹਾਰ ਪਾਰ ਰਤਨ ਤਿਆ ਕੌੜੀ ਸੰਗ ਰਹਿ ਚੈ ਸਾਚ ਛੋੜ ਝੂੜ ਸੰਗ ਮੈ ਚੈ ਜੋ ਛੱਡਨਾ ਸੋ ਅਸਤਰ ਕਰਮਾ ਨੇ ਜੋ ਹੋਵਣ ਸੋ ਦੂਰ ਪਰਾਨੇ ਛੋੜ ਜਾਏ ਤਿਸ ਕਾ ਸ੍ਰਮ ਕਰੇ ਸੰਗ ਸੁਹਾਈ ਤਿਸ ਪਰ ਹਰੇ ਚੰਦਨ ਲੇਪ ਉਤਾਰੇ ਤੋਹੇ ਗਰਤ ਪ੍ਰੀਤ ਭਰਮ ਸੰਗ ਹੋਏ ਅੰਧਕੂਪ ਮਹਿ ਪਦਤ ਬਿਕਰਾਲ ਨਾਨਕ ਕਾਲ ਲਿਹ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰ ਕਰੇ ਦਿਨ ਰਾਤ

ਬਿਠਾਵੇ, ਕਰ ਗਏ ਲਿਹ ਓੜ ਨਿਭਾਵੇ। ਕਹਾਂ ਬੁਝਾਰਤ ਬੁਝਾਇ ਡੋਰਾ ਨਿਸ ਕਹੀਐ ਤਉ ਸਮਝ ਆਇ ਭੋਰਾ, ਕਹਾਂ ਬਿਸਨ ਪਦ ਗਾਵੇ ਗੁੰਗ ਜਤਨ ਕਰੈ ਤਉ ਪੀਹ ਸੁਰ ਭੰਗ। ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਹਾਂ ਉਸ ਗਵਨ ਕਰਤਾਰ, ਕਰਨਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਉਤਰੈ। ਸੰਗ ਸਹਾਈ ਸੋ ਆਵੈ ਨਾ ਚੀਤ ਜੋ ਬੈ ਰਾਹੀਤਾ, ਸਿਉ ਪ੍ਰੀਤ ਪਰਵਾਕੇ ਗ੍ਰਹਿ ਭੀਤਰ ਬਸ ਹੈ। ਅੰਧਕੇਲ ਮਾਇਆ ਰੰਗ ਰਸ ਹੈ, ਜਿਹ ਕਰ ਮਾਣ ਮਣੇ ਪ੍ਰਤੀਤ ਕਾਲ ਨਾ ਆਵੇ। ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧਰੋਹ, ਆਹੋ ਜੁਗਤ ਬਿਹਾਨੇ।

ਪਾਸੇ ਤੀ ਕਰ ਜਾਵੇ। ਜੇ ਪ੍ਰਸਾਦ ਅਰਿਉ ਕੰਚਨ ਦੇਹੀ ਲੇਵ ਲਾਭ ਤਿਸ ਰਾਮ ਸਨੇਹੀ। ਜੇ ਪ੍ਰਸਾਦ ਰਵ ਲਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਤ। ਜੇ ਪ੍ਰਸਾਦ ਤਰੇ ਸਗਲ ਛਿਦਰ ਢਾਕੈ ਮਨ ਸਰਨੀ ਪਰ ਠਾਕ ਕਿਰਪਾ ਤਾਕੈ। ਜੇ ਪ੍ਰਸਾਦ ਰਿਕੋ ਨਾ ਪਹੁੰਚੈ ਮਨ ਸਾਥ ਸਾਥ ਸਿਮਰੋ ਪ੍ਰਭੂ ਤੇ। ਜੇ ਪ੍ਰਸਾਦ ਪਾਈ ਦੁਰਲਭ ਦੇਹ ਨਾਨਕ ਤਾਗੀ ਭਗਤ ਕਰੇ। ਜੇ ਪ੍ਰਸਾਦ ਭੁੱਖਣ ਪਹਿਰੀ ਜੈ ਮਨ ਤਿਹ ਸਿਮਰਤ ਕਿਉ ਆਲਸ ਕੀ ਜੈ। ਜੇ ਪ੍ਰਸਾਦ ਅਸਵ ਅਸਤਿਸ ਵਾਰੀ ਮਨ ਤਿਸ ਪ੍ਰਭ ਕੋ ਕਬ ਹੂ ਨਾ ਵਿਸਾਰੀ। ਜੇ ਪ੍ਰਸਾਦ ਬਾਗ ਮਿਲਿਖ ਧਨਾ ਰਾਖ ਪਰੋਏ ਪ੍ਰਭ ਆਪਣੇ ਮਣਾ। ਜਿਨ ਤੇਰੀ ਮਨ ਬੰਤ ਬਨਾਈ ਉਠਦ ਬੈਠਦ ਸਦ ਤਿਸੇ ਧਿਆਈ। ਤਿਸੇ ਧਿਆਏ ਜੋ ਇਕ ਅਲਖੈ ਈਹਾਂ ਊਹਾ ਨਾਨਕ ਤੇਰੀ ਰੱਖੈ। ਜੇ ਪ੍ਰਸਾਦ ਕਰੇ ਪੁਨ ਬਵਦਾਨ ਮਨੁ ਆਠ ਪੈਰ ਕਰ ਤਿਸ ਕਾ ਧਿਆਨ। ਜੇ ਪ੍ਰਸਾਦ ਤੂੰ ਵਿਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਥ ਸਾਥ ਚਿਤਾਰੀ। ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ। ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ। ਜੇ ਪ੍ਰਸਾਦ ਤੇਰੀ ਪਤ ਰਹੇ ਗੁਰ ਪ੍ਰਸਾਦ ਨਾਨਕ ਜਸ ਕਹਿ। ਜੇ ਪ੍ਰਸਾਦ ਸੁਣਹੇ ਕਰਨਾਦ ਜੇ ਪ੍ਰਸਾਦ ਪੇਖੇ ਬਿਸਮਾਦ। ਜੇ ਪ੍ਰਸਾਦ ਬੋਲਹੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਨਾ। ਜੇ ਪ੍ਰਸਾਦ ਹਤ ਕਰ ਚਲ ਹੈ ਜੇ ਪ੍ਰਸਾਦ ਸੰਪੂਰਨ ਫਲ ਹੈ। ਜੇ ਪ੍ਰਸਾਦ ਪਰਮ ਗਤ ਪਾਵੇ ਜੇ ਪ੍ਰਸਾਦ ਸੁਖ ਸਹਿਜ ਸਮਾਵੇ ਐਸਾ ਪ੍ਰਭ ਤੇ ਆਗ ਬਰਕਤ ਲਾਗਹੁ ਗੁਰ ਪ੍ਰਸਾਦ ਨਾਨਕ ਮਨ ਜਾਗਹੁ। ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਮਨੋ ਵਿਸਾਰ। ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੋਂ ਤਾਂ ਕੋ ਜਾਵ। ਜੇ ਪ੍ਰਸਾਦ ਤੇਰੇ ਕਾਜ ਪੂਰੇ ਤਿਸੇ ਜਾਣ ਮਨ ਸਦਾ ਹਜੂਰੇ।

ਮਾਤੂ ਤੁਮ ਹੋਏ। ਸਰਬ ਸੰਧਾਨ ਪ੍ਰਭ ਤੇਰੀ ਮਾਇਆ ਪੋ ਕਛੂ ਨ ਕਿਨੂ ਲਾਇਆ, ਜਿਤ ਜਿਤ ਲਾਭ ਤਿਤ ਲੱਗੇ ਹਰਨਾਥ ਨਾਨਕਿਨ ਕੇ ਕਛੂ ਨਾਥ ਸਲੋਕ। ਅਗਮੇ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹਿ ਸੋ ਮੁਕਤਾ ਹੋਏ, ਸੁਣ ਮੀਤਾ ਨਾਨਕ ਬਿਰਵੰਤਾ।

ਬਹਿਲ ਬਹੁਚੈ ਸਾਧਕ ਸੰਗ ਦ੍ਰਿੜੈ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਦਹਨ ਨਾਨਕ ਸਾਧੂ ਕੈ ਕੁਰਬਾਨ ਸਾਧਕ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੇ ਸਾਧੂ ਕੈ ਸੰਗ ਸੋ ਧਨ ਪਾਵੇ ਜਿਸ ਧਨ ਤੇ ਸਭ ਕੋ ਵਰਸਾਵੇ।

ਸਹਿ ਸਾਧਕ ਸੰਗ ਸੁਨੋ ਹਰਨਾਵ ਸਾਧ ਸੰਗ ਹਰ ਕੇ ਗੁਣ ਗਾਵ ਸਾਧਕ ਸੰਗ ਨਮਨ ਤੇ ਵਿਸਰੈ ਸਾਧ ਸੰਗ ਸਰਪਰ ਨਿਹਤਰੈ ਸਾਧਕ ਸੰਗ ਲੰਘੈ ਪ੍ਰਭ ਮੀਠਾ ਸਾਧੂ ਕੈ ਸੰਗ ਘੜ ਘੜ ਡੀਠਾ।

ਸਾਧਕ ਸੋਭਾ ਮੂਹਤੇ ਮੂਤੀ ਸਾਧਕ ਸੋਭਾ ਮੂਹਤੇ ਮੂਤੀ ਸਾਧਕ ਸੋਭਾ ਸਾਧ ਬਣਿਆ ਹੀ ਨਾਨਕ ਸਾਧ ਪ੍ਰਭ ਭੇਜਿਆ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰਨਾ ਪੇਖੇ ਇਸ ਮਿਨ ਕੋਏ ਨਾਨਕ ਕਹੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ।

ਆਗੇ ਤੁਲਪਵਾਨ ਬ੍ਰਹਮ ਗਿਆਨੀ ਕਹਿ ਧੀਰ ਦੇਖ ਜਿਉ ਬਸਦਾ ਕੋ ਖੋਦੈ ਕੋ ਚੰਦਨ ਲੇਪ ਬ੍ਰਹਮ ਗਿਆਨੀ ਕਹਿ ਗੁਨਾਉ ਨਾਨਕ ਜਿਉ ਪਾਵ ਕਸੈ ਸੁਭਾਵ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੇ ਜਲਾ ਬ੍ਰਹਮ ਗਿਆਨੀ ਕਹਿ ਮਨ ਹੋਏ ਪ੍ਰਗਾਸ ਜੈਸੇ ਧਰ ਉਪਰਿ ਆਕਾਸ਼

ਕੋਰ, ਕਈ ਕੋੜ ਪਰ ਦਰਬ ਕੋ ਹਿਰ ਹੈ, ਕਈ ਕੋੜ ਪਰ ਦੁਖ ਨਾ ਕਰ ਹੈ, ਕਈ ਕੋੜ ਮਾਇਆ ਸਰਵ ਮਾਹਿ, ਕਈ ਕੋੜ ਪਰਦੇਸ ਪਰਮਾਹ, ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਨ ਹੈ, ਕਰਤਾ ਰਤਨਾ

ਸੁਤੰਤਰੇ ਕੈ ਸੋਏ ਆਪਣੇ ਚਲ ਤੇ ਆਪ ਕਰਨੇ ਹਾਰ ਕਉ ਤਿਕ ਕਰੇ ਰੰਗ ਅਪਾਰ ਮਨ ਮਹਿਆ ਮਨ ਪ੍ਰੇਮਾ ਹੈ ਨਾਨਕ ਕੀਮਤ ਕਹਿ ਨ ਜਾਏ ਸਤ ਸਤ ਸਤ ਪ੍ਰਭ ਸੁਆਮੀ ਸਤ ਸਤ ਸਤ ਪ੍ਰਭ ਸੁਆਮੀ ਗੁਰਪ੍ਰਸਾਦ ਕਿਨੇ ਵਖਿਆ ਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮਰਦੇ ਕਿਨੇ ਮੇਰੇ ਲੈ ਜੀਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੱਟ ਘੱਟ ਸੁਣੀ ਸਰਵਨ ਬਖਿਆਣੀ ਪਵਿੱਤਰ।

ਉੱਚੈ ਸੰਤ ਕੇ ਦੁਖੀ ਕੋ ਧਿਆਨ ਭਰਮਾਈਏ ਸੰਤ ਕਾ ਦੁਖੀ ਉਜੜ ਪਾਈਏ ਸੰਤ ਕਾ ਦੁਖੀ ਅੰਤਰ ਦੇ ਥੋਥਾ ਜਿਉ ਸਾਸ ਬਿਨਾ ਮਿਰ ਤੱਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਸ ਨਾ ਹੈ ਆਪਣ ਬੀਜ ਆਪੇ ਹੀ ਖਾਹੇ ਸੰਤ ਕੇ ਦੁਖੀ ਕੋ ਵਰਨ ਰੱਖ ਨੁਹਾਰ ਨਾਨਕ ਸੰਤ ਭਾਵੇ ਤਾਂ ਲੈ ਉਬਾਰ ਸੰਤ ਕਾ ਦੁਖੀ ਓਬੇ ਲਾਏ ਜਿਉ ਜਲ ਬਿਹੂਨ ਬਸਰੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ ਜਿਉ ਪਾਵਕ ਇੰਦਰ ਨਹੀਂ ਧਰਾਪੈ ਸੰਤ ਕਾ ਦੁਖੀ ਛੁੱਟੇ ਇਕੇਲਾ ਜਿਉ ਬੁਆੜ ਤਿਲ ਖੇਤ ਮਾਹੇ ਦੁਹੇਲਾ ਸੰਤ ਕਾ ਦੁਖੀ ਧਰਮ ਤੇਰਾ ਤ ਸੰਤ ਕਾ ਦੁਖੀ ਸਦ ਮਿਥਿਆ ਕਰਤ ਕਿਰਤਨਿੰਦ ਕਾ ਤੁਰਹੀ ਪੈ ਨਾਨਕ ਜੋਤਿ ਭਾਵੈ ਸੋ ਹੀ ਥਿਆ।

ਆਪਣੈ ਸੂਤ ਸਮਤ ਗਿਆਨ ਧਿਆਨ ਜਿਨ ਦੇ ਜਨ ਦਾਸ ਨਾਮ ਧਿਆਵੇ ਸੇ ਤਿਹ ਗੁਣ ਮੈਂ ਜਾ ਕੋ ਪਰਮਾਏ ਜਨਮ ਮਰੇ ਫਿਰ ਆਵੇ ਜਾਏ ਉਜਨੀ ਤਿਸ ਕੇ ਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ।

ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲੇ ਕਾਰ ਨਾਮ ਕੇ ਧਾਰੇ ਪੁਰੀਆ ਸਭ ਭਵ ਨਾਮ ਕੇ ਸੰਗ ਉਦਰੇ ਸੁਣ ਸ੍ਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ ਰੂਪ ਸਤ ਜਾਗਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਭ ਮਾਹਿ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬਿਝਾਏ ਤਿਸਹਿ ਸਭ ਭਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਭਜਨ ਸਾਧੂ ਉਪਦੇਸ ਸਾਤੇ ਜਨ ਜਾ ਕੇ ਹਿਰਦੇ ਪ੍ਰਵੇਸ਼ ਸਤ ਨਿਰਤ ਬੂ ਜੈ ਜੈ ਕੋਈ ਨਾਮ ਜਪ ਤਾਂ ਕੀ ਗਤ ਹੋਏ ਆਪ ਸਤ ਕੀ ਅਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸ੍ਰੇਸ਼ਟ ਸੁ ਕਰਨੇ ਹਾਰ ਵਰਨਾ ਬੂਝ ਕਰਤ ਵਿਚਾਰ ਕਰਦੇ ਕੀ ਵੇ ਤਨ ਜਾਣੇ ਕੀ ਹੈ ਨਾਨਕ ਜੋਤ ਭਾਵ ਹੈ ਸੁਵਰਤੀ ਆ ਬਿਸਮਣ ਬਿਸਮ ਭੈ ਬਿਸਮਾਦ ਜਿਨ ਬੂਝਿਆ ਤਿਸਾਇਆ ਸੁਵਾਦ

ਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਭਗਤਾ ਸੁਰਤ ਸਤ ਸਤ ਜਾ ਸੁਨਤਾ ਬੁਜਨਹਾਰ ਕਉ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਨਮਾਨਿਆ ਕਰਨ ਕਰਾਵਣ ਤਿਨ ਮੂਲ ਪਛਾਨਿਆ

ਕਰਦੇ ਹਟੈ ਸਤਿਗੁਰ ਸਿਹ ਕਾ ਨਾਮ ਧਨ ਦੇ ਗੁਰ ਕਾ ਸਿੱਖ ਭਾਗੀ ਹੈ ਸਤਿਗੁਰ ਸਿਹ ਕਾ ਹਾਲਤ ਪਲਤ ਸੁਵਾਰੇ ਨਾਨਕ ਸਤਿਗੁਰ ਸਿਹ ਕਾ ਜੀ ਨਾਲ ਸੁਮਾਰੇ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਸ ਕਹੋ ਕਰ ਕਸ ਨਾ ਜਨਾਵੇ ਹਰ ਹਰ ਨਾਮ ਹਿਰਦੇ ਸਭ ਤੇ ਆਵੇ

ਆਸ ਹਥੀ ਰਾਤ ਸਵਾਰੀ ਝੂਠਾ ਡੰਪ ਝੂਠ ਪਾਸਾਰੀ ਜਿਨ ਦੀਏ ਤਿਸ ਬੁਝੇ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਬਾਤੂ ਲੈ ਆਨੇ ਭਗਤ ਬਿਨਾ ਬੋ ਡੂਬੇ ਸਿਆਨੇ।

ਹਾਰ ਅੰਮ੍ਰਿਤ ਭਜਨ ਹਰ ਕੇ ਗੁਣ ਗਾਹ ਪ੍ਰਾਣ ਤਰਨ ਕਾ ਇਹ ਹੈ ਸੋ ਆਉ ਆਠ ਪਹਿਰ ਪ੍ਰਭੇਖੋ ਨੇਰਾ ਮੇਟੈ ਅਗਿਆਨ ਬਿਨਸੈ ਅੰਧੇਰਾ ਸੁਣ ਉਪਦੇਸ ਹਿਰਦੈ ਵਸਾਵ ਮਨ ਚੇ ਨਾਨਕ ਫਲ ਪਾਉ ਹਲਤ ਪਲ ਦੁ ਲਿਹ ਸਵਾਰ ਰਾਮ ਨਾਮ ਅੰਤਰ ਉਰਧਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸੈ ਤੇ ਸਾਜ ਪ੍ਰੀਖਿਆ ਮਨ ਤਨ ਨਾਮ ਜਪੋ ਲੇ ਬੁਲਾਏ ਦੁਖ ਦਰਦ ਮਨ ਤੇ ਭਉ ਜਾਏ ਸਾਚੇ ਵਾਪਾਰ ਕਰਹੋ ਵਾਪਾਰੀ ਦਰਗਹਿ ਨਿਭ ਹੈ ਖੇਪ ਤੁਮਾਰੀ ਏਕਾ ਟੇਕ ਰੱਖੋ ਮਨ ਮਾਹੇ ਨਾਨਕ ਬਹੁਰ ਨ ਆਵੇ ਜਾਹੇ ਤਿਹ ਤੇ ਦੂਰ ਕਹਾ ਕੋ ਜਾਏ ਬਰੇ ਰਾਖਨ ਹਾਰ ਤਿਆ ਨਿਰਭਉ ਜਪੇ ਸਗਲ ਪਾਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ

ਚਾਰ ਗੁਣ ਦੇ ਦਿਸੇ ਸਮਾਹੇ ਤਿਸ ਤੇ ਪਹਿਣਾ ਹੀ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀਆਂ ਸੂਰ ਨਖੇਤਰ ਮੈਗ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪੇ ਅਡੋਲ ਨ ਕਬਹੂ ਡੋਲੇ ਸਰਬ ਕਲਾ ਕਰ ਖੇਲੇ ਖੇਲ ਮੋਲ ਨਾ ਪਾਈਏ ਗੁਣੇ ਮੋਲ ਸਰਬ ਜੋਤ ਮੈਂ ਜਾ ਕੀ ਜੋਤ ਧਾਰ ਹੋ ਸੁਆਮੀ ਓਤ ਪੋਤ ਗੁਰ ਪ੍ਰਸਾਦ ਪ੍ਰਮੁ ਕਾ ਰਾਸ ਨਾਨਕ ਤਿਨ ਮਹਿ ਏਹੋ ਵਿਸਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕੇ ਹਿਰਦੈ ਸਭ ਧਰਮ ਸੰਤ ਜਨਾ ਸੁਣਹਿ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ

ਆਪੇ ਆਪ ਆਪ ਭਰਪੂਰ ਅੰਤਰ ਗਤ ਜਿਸ ਆਪ ਜਨਾਏ ਨਾ ਨਾਨਕ ਤੇ ਜਨੇ ਆਪ ਬਜਾਏ ਸਰਬ ਭੂਤ ਆਪ ਰਤਾਰਾ ਸਰਬ ਨੈਣ ਆਪੇ ਖਨਹਾਰਾ ਸਗਲ ਸਮਗਰੀ ਜਾਕਾਂ ਤਨਾ ਆਪਣ ਜਾਸੇ ਆਪ ਹੀ ਸੁਣਾ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

ਜਾਈ ਹੁਕਮੀ ਹੋਬਨ ਜੀ ਹੁਕਮ ਮਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਆ ਹੈ ਇਕਰਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈਆ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਏ ਗਾਵੈ ਕੋ ਤਾਣ

ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦੱਸੇ ਦੂਰ ਗਾਵੇ ਕੋ ਵੇਖੇ ਹਾਦਰਾ ਹਦੂਰ।

ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ

ਤੀਰਥ ਨਾਵਾਂ ਜੇਤ ਸਭਾਵਾਂ ਵਿਣ ਭਾਣੇ ਕੇ ਨਾਹੇ ਕਰੀ ਜੇ ਤੀਸਰ ਠੂ ਪਾਈ ਵੇਖਾਂ ਵਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੋਣੀ ਹੋਏ

ਵਈ ਤਾਂ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਕਸਾ ਲਾਹਣ ਮੰਦ

ਸੁਣਿਆ ਸਤਸੰਗ ਤੋਂ ਗਿਆਨ, ਸੁਣਿਆ ਅੜਸੜ ਕਾ ਇਸ਼ਨਾਨ, ਸੁਣਿਆ ਪੜਪੜ ਪਾਵੈ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵੇ ਰਾਹ, ਸੁਣਿਆ ਹਾਥ ਵੇ ਸਗਾਹ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਗਹੀ ਨਾ ਜਾਏ, ਜੇ ਕੋ ਕਹੈ ਪਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹ ਛੋਟਾ ਨਾ ਖਾਏ, ਮੰਨੈ ਜਮਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਦ ਸਿਉ ਪ੍ਰਗਟ ਜਾਏ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ।

ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾ ਬ੍ਰਖਿਆ ਜਨਸੂਤ ਜੇ ਕੋ ਬੁਝੈ ਹੋਵੇ ਸਚਿਆਰ ਧਵਲੇ ਉੱਪਰ ਕੀਤਾ ਭਾਰ ਧਰਤੀ ਹੋਰ ਪਰਾਏ ਹੋਰ ਹੋਰ ਤਿਸਤੇ ਭਾਰ ਤਲੈ ਕਵਨ ਜੋਰ ਜੀ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸਵਾਲਿਓ ਰੂਪ ਕੇਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰਿਆਓ ਕੁਦਰਤ ਗਮਨ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵ ਹੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਗ ਗ੍ਰੰਥ ਮੁਖ ਵੇਦ ਪਾਠ ਅਸੰਗ ਯੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਗ ਦਾਤਾਰ ਅਸੰਖ ਸੂਰਮੁ ਭਗਸਾ

ਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਘ ਅਲਵਡ ਤਿਆਗ ਕਮਾਹੇ ਅਸੰਘ ਪਾਪੀ ਪਾਪ ਕਰ ਜਾਹੇ ਅਸੰਘ ਕੂੜਿਆਰ ਕੂੜੇ ਫਿਰਾਹੇ ਅਸੰਘ ਮਲੇਸ਼ ਬਲ ਭਖ ਖਾਹੇ ਅਸੰਘ ਨਿੰਦਕ ਸਿਰ ਕਰੇ ਭਾਰ

ਕੁਰਾਨ ਤਿਤਵਾਰ ਨਾ ਜੋਗੀ ਜਾਣੇ ਰੁਤ ਮਾਹ ਨਾ ਕੋਈ ਜਾ ਕਰਤਾ ਸਰਠੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰ ਆਖਾਂ ਕਿਵ ਸਾ ਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇਕ ਦੂ ਇਕ ਸਿਆਣਾ।

ਆਸ ਓੜ ਕੋੜ ਕਪਾਲ ਥਕੇ ਵੇਦ ਕਹਿਣ ਕਵਾਤ ਸਹਿਸ ਅਠਾਰਾਂ ਕਹਿਣ ਕਤੇਬਾ ਅਸੁਲਿਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾਹੀ ਸਾਲਾਹੇ ਤੀ ਸੁਰਤ ਨਾ ਪਾਈਆ ਨਦੀਆਂ ਅਤੇ ਵਾਹ ਪਵੈ ਸਮੁੰਦ ਨਾ ਜਾਣੀਐ ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੇ ਜੇ ਤਿਸ ਮਨਹੋ ਨਾ ਵੀਸਰਹਿ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੈ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਗਿਆ ਮਨਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਬਾਰ ਅੰਤ ਕਾਰਨ ਕੇਤੇ ਬਿਲਾਹੇ ਤਾਗੇ ਅੰਤ ਨਾ ਪਾਏ ਜਾਹੇ ਇਹ ਅੰਤ ਨਾ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵੜ ਉੱਚਾ ਹੋਵੇ ਕੋਈ ਤਿਸ ਉੱਚੇ ਗਉ ਜਾਣ

ਅਮਲ ਪਾਏ ਅਮਲਾ ਸਮਾਹੇ ਅਮਲ ਧਰਮ ਅਮਲ ਦੀਬਾਣ ਅਮਲ ਤੁਲ ਅਮਲ ਪ੍ਰਵਾਣ ਅਮਲ ਬਖਸ਼ੀਸ਼ ਅਮਲ ਨਿਸ਼ਾਨ ਅਮਲ ਕਰਮ ਅਮਲ ਫੁਰਮਾਣ ਅਮਲੋ ਅਮਲ ਆਖਿਆ ਨਾ ਜਾਏ ਆਖਾ ਗ੍ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਬਖਿਆਨ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀਤਾ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਕਹਿ ਉੱਠ ਉੱਠ ਜਾਹੇ ਇੱਥੇ ਕਿਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ ਜੇ ਵਡ ਭਾਵੇ ਤੇ ਵਡ ਹੋਏ।

ਹਾਰੇ ਕੇਤੇ ਰਾਗ ਪ੍ਰੀ ਸਿਉ ਕਹੀਨ ਕੇਤੇ ਗਾਵਣ ਹਾਰੇ ਗਾਵੇ ਤਹਨੂੰ ਪਾਉਣ ਪਾਣੀ ਬੈ ਸੰਤਰ ਗਾਵਾ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ।

ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿਥੈ ਸੋਹਨ ਪੰਚ ਪਰਵਾਨ, ਨਦਰੀ ਕਰਮ ਪਵਾ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਇਆ ਜਾਪੈ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾੜਤ ਘੜੀਏ, ਰੂਪ ਰੰਗ ਕੇ ਵੇਸ, ਕੇਤੀਆਂ ਕਰਮ ਭੂਮੀ ਮੇਰ ਕੇਤੇ, ਕੇਤੇ ਧੂਪ

ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾ ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵਾ ਪ੍ਰਸਾਦ ਚੱਕਰ ਚਿਹਨ ਅਰ ਵਰਨ ਜਾ ਤਰਪਾਤ ਨਹਿਨ ਜਿਹੇ ਰੂਪ ਰੰਗਾ ਰੇਖ ਭੇਖ ਕਉ ਕਹਿ ਨਾ ਸਕਤ ਕਿਹੇ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤ ਓਜ ਕਹਿਜੈ ਕੋਟ ਇੰਦਰ ਇੰਦਰਾਨ ਸ਼ਾਹ ਸ਼ਾਹਾਨ ਗਣਿਜੈ ਤ੍ਰਿਭਵਨ ਮਹੀਬ ਸੁਰ ਨਰ ਅਸੁਰ ਨੇਤ ਨੇਤ ਬੰਨ ਤ੍ਰਿਣ ਕਹਿਤ ਤਵੈ ਸਰਵਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤਮੰਗ ਅਕਾਲੇ ਨਮਸਤਮੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਹੇ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ।

ਅਪੰਜ ਹੈ, ਅਝੂਜ ਹੈ, ਅਝੰਜ ਹੈ, ਅਮੀਕ ਹੈ, ਰਫੀਕ ਹੈ, ਅਧੰਧ ਹੈ, ਅਬੰਧ ਹੈ, ਨਿਰਬੂਜ ਹੈ, ਸੂਜ ਹੈ, ਅਕਾਲ ਹੈ, ਅਜਾਲ ਹੈ, ਅਲਾਹ ਹੈ, ਅਜਾਹ ਹੈ, ਅਨੰਤ ਹੈ, ਮਹੰਤ ਹੈ, ਅਲੀਕ ਹੈ, ਦਿਲ ਸਰੀਕ ਹੈ, ਦਰਲਮ ਹੈ, ਅਸੰਭ ਹੈ, ਅਗੰਮ ਹੈ, ਅਜੰਮ ਹੈ, ਅਭੂਤ ਹੈ, ਅਛੂਤ ਹੈ, ਅਲੋਕ ਹੈ, ਅਸ਼ੋਕ ਹੈ, ਅਕਰਮ ਹੈ, ਅਭਰਮ ਹੈ, ਅਜੀਤ ਹੈ, ਅਭੀਤ ਹੈ, ਅਬਾਹ ਹੈ, ਅਗਾਹ ਹੈ, ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ, ਭੁਜੰਗ, ਪ੍ਰਿਆਤ, ਛੰਦ। ਨਮੋ ਸਰਬਮਾਨੇ ਸਮਸਤੀ ਨਿਧਾਨੇ, ਨਮੋ ਦੇਵ ਦੇਵੇ ਅਭੇਖੀ ਅਭੇਵੇ, ਨਮੋ ਕਾਲ ਕਾਲੇ, ਨਮੋ ਨਮੋ ਸਰਪਾਲੇ, ਨਮੋ ਸਰਬ ਗਾਉਣੇ, ਨਮੋ ਸਰਭਾਉਣੇ, ਅਨੰਗੀ ਅਨਾਥੇਂਦਰ ਸੰਗੀ ਪਰਮਾਥੇ, ਨਮੋ ਭਾਨ ਭਾਨੇ, ਨਮੋ ਮਾਨ ਮਾਨੇ, ਨਮੋ ਚੰਦਰ ਚੰਦਰੇ, ਨਮੋ ਭਾਨ ਭਾਨੇ, ਨਮੋ ਗੀਤ ਗੀਤੇ, ਨਮੋ ਤਾਨ ਤਾਨ, ਨਮੋ ਨਿਰਤ ਨਿਰਤੇ, ਨਮੋ ਨਾਦ ਨਾਥੇ, ਨਮੋ ਭਾਨ ਭਾਨੇ, ਨਮੋ ਬਾਧ ਬਾਧੇ, ਅਨੰਗੀ ਅਨਾਮੇ, ਸਮਸਤੀ ਸਰੂਪੇ, ਪ੍ਰਭੰਗੀ ਪਰਮਾਥੇ, ਸਮਸਤੀ ਵਿਭੂਤੇ, ਕਲੰਗੰ ਮਨਾਲੇ, ਕਲੰਗੀ ਸਰੂਪੇ, ਨਮੋ ਰਾਜ ਰਾਜੇ ਸੁਨ ਪਰਮ ਰੂਪੇ, ਨਮੋ ਜੋ ਜੋ ਕਿਸਨ ਪਰਮ ਸਿੱਧੇ, ਨਮੋ ਰਾਜ ਰਾਜਨ ਪਰਮ ਬ੍ਰਿਧੇ, ਨਮੋ ਸ਼ਸਤ੍ਰ ਪਾਨੇ, ਨਮੋ ਅਸ਼ਤ੍ਰ ਪਾਨੇ ਪਰਮ ਗਿਆਤਾ, ਨਮੋ ਲੋਕ ਮਾਤਾ ਅਭੇਖੀਏ ਪਰਮੀ ਅਭੋਗੀ ਭੁਗਤੇ, ਨਮੋ ਜੋਗ ਜੋਗੇ ਸੁੰਗ ਪਰਮ ਜੁਗਤੇ, ਨਮੋ ਨਿਤ ਨਾਰਾਇਣੇ ਕਰੂਰ ਕਰਮੇ, ਨਮੋ ਪ੍ਰੇਤ ਅਪ੍ਰੇ ਦੇਵ ਸੁਧਰਮੇ, ਨਮੋ ਰਾਗ ਰੂਪੇ, ਨਮੋ ਸ਼ਾਹ ਸ਼ਾਹੰਗ, ਨਮੋ ਭੂਪ ਭੂਪੇ, ਨਮੋ ਦਾਨ ਦਾਨੇ, ਨਮੋ ਮਾਨ ਮਾਨੇ, ਨਮੋ ਰੋਗ ਰੋਗੇ, ਨਮੋ ਸੰਸਨਾਨੇ, ਨਮੋ ਮੰਤਰ ਮੰਤਰ, ਨਮੋ ਜੰਤਰ ਜੰਤਰ, ਨਮੋ ਇਸ਼ਟ ਇਸ਼ਟੇ, ਨਮੋ ਤੰਤਰ ਤੰਤਰ, ਸਦਾ ਸਚਦਾਨੰਦ ਸਰਵੰਗ ਪ੍ਰਣਾਸੀ ਅਨੁਪੇ ਰੂਪੇ ਸਮਸਤ ਨਿਵਾਸੀ ਸਦਾ

ਅਕਾਸ਼ ਸੁਰਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੇ ਦਰਭੰਗੀ ਦਰਗਾਮੇ ਨਿਰਭੰਗੀ ਸੁਰਪੇ ਸਰਭੰਗੀ ਅਨੂਪੇ ਨਾ ਪੋਤਰਿਆਂ ਪੁੱਤਰਿਆਂ ਸੱਤਰਿਆਂ ਮਿੱਤਰਾਂ ਤਾਤਾ ਨਾ ਮਾਤਾ ਨਾ ਜਾਤ ਨਾ ਪਾਤੇ ਨਰ ਸਾਕੰ ਸਰੀਕ ਹੈ ਮਿੱਤੋ ਅਮੀਕ ਹੈ ਸਦੈਵ ਪ੍ਰਵਾਹ ਹੈ ਅਜੈ ਹੈ ਅਜਾ ਹੈ ਭਗਵਤੀ ਛੰਦ ਤਵ ਪ੍ਰਸਾਦ ਕੇ ਜ਼ਾਹਰ ਜ਼ਹੂਰ ਹੈ ਕੇ ਹਾਜ਼ਰ ਹਜ਼ੂਰ ਹੈ ਮੈਸੁਲ ਸਲਾਮ ਹੈ ਸਮਸੁਲ ਕਲਾਮ ਹੈ ਕੇ ਸਾਹਿਬ ਦਿਮਾਗ ਕੁਸਲ ਚਰਾਗ ਕਾਮਲ ਕਰੀਮੇ ਕੇ ਰਾਜ ਗ੍ਰਹੀਮੇ ਕੇ ਰੋਜੀ ਦਹਿੰਦੇ ਕੇ ਰਾਜ ਗ੍ਰਹਿੰਦੇ ਕਰੀਮ ਉਲ ਕਮਾਲ ਕੁਸਲ ਜਮਾਲ ਹੈ ਗਰੀਮ ਉਲ ਖਰਾਜ ਹੈ ਗਰੀਬ ਉਲ ਨਿਵਾਜ ਹੈ ਹਰੀਫ ਉਲ ਸ਼ਿਕਨ ਹੈ ਰਾਸੁਲ ਫਿਕਨ ਹੈ ਕਲੰਕ ਪ੍ਰਨਾਸ ਹੈ ਸਮਸੁਲ ਨਿਵਾਸ ਹੈ ਅਗੰਜੁਲ ਗਨੀਮੇ ਰਜਾਇਕ ਰਹੀਮ ਹੈ ਸਮਸੁਲ ਜ਼ੁਬਾਂ ਹੈ ਕੇ ਸਾਹਿਬ ਕਿਰਾਹ ਹੈ ਕੇ ਨਰਕਮ ਪ੍ਰਨਾਸ ਹੈ ਬਹਿਸੁਲ ਵਾਸ ਹੈ ਕੇ ਸਰਬਲ ਗਵਨ ਹੈ ਮੈਸੁਲ ਰਵਨ ਹੈ ਤਮਾਮ ਉਲ ਤਮੀਜ਼ ਹੈ ਸਮਸੁਲ ਅਜ਼ੀਜ਼ ਹੈ ਸਪਰੰਗ ਪਰਮੀਸ ਹੈ ਸਮਸੁਲ ਅਦੀਸ ਹੈ ਅਦੇਸ ਉਲ ਲੇਖ ਹੈ ਮੈਸੁਲ ਅਭੇਖ ਹੈ ਜ਼ਮੀਨ ਉਲ ਜ਼ਮਾ ਹੈ ਅਮੀਕ ਉਲ ਇਮਾ ਹੈ ਕਰੀਮ ਉਲ ਕਮਾਲ ਹੈ ਕੇ ਜੁਰਤ ਜਮਾਲ ਹੈ ਕੇ ਅਚਲੰਗ ਪ੍ਰਗਾਸ ਹੈ ਕੇ ਮਿੱਤੋ ਸੁਬਾਸ ਹੈ ਕਿ ਅਜਬ ਸਰੂਪ ਹੈ ਕੇ ਮਿੱਤੋ ਵਿਭੂਤ ਹੈ ਕਿ ਮਿੱਤੋ ਪਸਾ ਹੈ ਕਿ ਆਤਮ ਪ੍ਰਵਾਹ ਹੈ ਕਿ ਅਚਲੰਗ ਅਨੰਗ ਹੈ ਕਿ ਮਿੱਤੋ ਅਭੰਗ ਹੈ ਮਦਭਾਰ ਛੰਦ ਤਵ ਪ੍ਰਸਾਦ ਮਨ ਮਨ ਪ੍ਰਣਾਮ ਗੁਣਗਨ ਮੁਦਾਮ ਅਰ ਬਰ ਅਗੰਜ ਹਰ ਨਰ ਪ੍ਰਭੰਜ ਅਨਗਨ ਪ੍ਰਣਾਮ ਮਨ ਮਨ ਸਲਾਮ ਹਰ ਨਰ ਅਖੰਡ ਬਰਨਰ ਅਮੰਡ ਅਨੁਭਵ ਨਾਸ ਮਨ ਮਨ ਪ੍ਰਕਾਸ਼ ਗੁਣਗਨ ਪ੍ਰਣਾਮ ਜਲ ਥਲ ਮੁਦਾਮ ਅੰਸ਼ ਜ ਅੰਗ ਆਸਨ ਅਭੰਗ ਉਪਮਾ ਅਪਾਰ ਗਤਮਿਤ ਉਦਾਰ ਜਲ ਥਲ ਅਮੰਡ ਦਿਸੁਸ ਅਭੰਡ ਜਲ ਥਲ ਮਹੰਤ ਦਿਸੁਸ ਬੇਅੰਤ ਅਨੁਭਵ ਅਨਾਸ ਧ੍ਰਤਰ ਧੁਰਾਸ ਆ ਜਾਨ ਬਾਹੁ ਏਕੈ ਸੁਦਾਹ ਉਵੰਕਾਰ ਆਦਿ ਕਥਨੀ ਅਨਾਦ ਖਲਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤਚਰ ਨਾਮ ਅੰਸ਼ ਜਗਾਤ ਅਜ ਜਨਾ ਬਾਤ ਅਨ ਝੰਜ ਗਾਤ ਅਨ ਰੰਜ ਬਾਤ ਅਨ ਟੁੱਟ ਭੰਡਾਰ ਅਨ ਠੱਟ ਅਪਾਰ ਆ ਢੀਠ ਸਰਮਤ ਢੀਠ ਕਰਮ ਅਨ ਬਰਨ ਅਨੰਦ ਦਾਤਾ ਮਹੰਤਰ ਬੋਲ ਮਨਾ ਛੰਦ ਤਵਾ ਪ੍ਰਸਾਦ ਕਰੁਣਾਲੇ ਹੈ ਅਰਕਾਲੇ ਹੈ ਖਲਖੰਡਨ ਹੈ ਮਹਿਮੰਡਲ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲਕਾਰਨ ਹੈ ਸਰਬ ਉਬਾਰਨ ਹੈ ਤ੍ਰਿਥਕੇ ਤਰਨ ਹੈ ਜਾਕੇ ਕਰਨ ਹੈ ਮਨਮਾਨੈ ਹੈ ਜਗਜਾਨੈ ਸਰਵੰਗ ਭਰ ਹੈ ਸਰਵੰਗ ਕਰ ਹੈ ਸਰਪਾਸੈ ਹੈ ਸਰਵਨਾਸੈ ਹੈ ਕਰੁਣਾਕਰ ਹੈ ਵਿਸਵੰਬਰ ਹੈ ਸਰਵੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡਸ ਹੈ ਖਲਖੰਡਸ ਹੈ ਪਰਤੇ ਪਰ ਹੈ ਕਰੁਣਾਕਰ ਹੈ ਆ ਜਪਾ ਜਪੈ ਅਥਪਾ ਥਪੈ ਅਕਰਤਾ ਕਰਤਾ ਅਮ੍ਰਿਤਾ ਮ੍ਰਿਤਾ ਅਮ੍ਰਿਤਾ ਮ੍ਰਿਤਾ ਕਰੁਣਾ ਕਰਤਾ ਕਰਤਾ ਕਰਤਾ ਧਰਨੀ ਤ੍ਰਿਤ ਹੈ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਕਰਤਾ ਕਰਤਾ ਅਮ੍ਰਿਤਾ ਅਮ੍ਰਿਤ ਹੈ ਅਜਵਾ ਕਰਤਾ ਅਮ੍ਰਿਤਾ ਆਮ੍ਰਿਤ ਹੈ ਨਰਨਾਇਕ ਹੈ ਖਲਕਾਇਕ ਹੈ ਵਿਸਵੰਬਰ ਹੈ ਕਰੁਣਾਲਯ ਹੈ ਨਰਪਨਾਇਕ ਹੈ ਸਰਪਾਇਕ ਹੈ ਭਵਭੰਜਨ ਹੈ ਅਰਗੰਜਨ ਹੈ ਰਭਤਾਪਨ ਹੈ ਜਪ ਜਾਪਨ ਹੈ ਅਕਲੰ ਕਿਰਤੈ ਸਰਬਾ ਕਿਰਤੈ ਕਰਤਾ ਕਰੈ ਹਰਤਾਰ ਹੈ ਪਰਮਾਤਮ ਹੈ ਸਰਬਾਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਸੰਗ ਤਾਮਸੰਗ ਸਾਂਤ ਰੂਪੇ ਨਮੋ ਪਰਮ ਤਤੰਗ ਅਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁੱਧ ਜੁੱਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹਿ ਕਰਤਾ ਨਮੋ ਸਾਂਤ ਰੂਪੇ ਨਮੋ ਇੰਦਰ ਇੰਦਰੇ ਨਮੋ ਇੰਦਰ ਇੰਦਰੇ ਅਨਾਦੰਗ ਵਿਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸਾਸੇ ਨਮੋ ਬਾਂਗ ਬੰਕੇ ਅਭੰਗੀ ਸੁਰਪੇ ਅਨੰਗੀ ਅਨਾਮੇ ਤ੍ਰਭੰਗੀ ਤ੍ਰਕਾਲੇ ਅਨੰਗੀ ਅਕਾਮੇ ਏਕ ਅਸ਼੍ਰੀ ਛੰਦ ਅਜਾਏ ਅਲਾਏ ਅਭਾਏ ਅਭਾਏ ਅਭੂ ਅਜੂ ਅਨਾਸ ਅਕਾਸ ਅਗੰਜ ਅਭੰਜ ਅਲਖ ਅਭਖ ਅਕਾਲ ਦਿਆਲ ਅਲੇਖ ਅਭੇਖ ਅਨਾਮ ਅਕਾਮ ਅਗਾਹ ਅਟਾ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਰਾਗੇ ਨਰੰਗੇ ਨਰੂਪੇ ਨਰੇਖੇ ਅਕਰਮੰਗ ਅਪਰਮੰਗ ਅਗੰਜੇ ਅਲੇਖੇ ਭੁਜੰਗ ਪ੍ਰਿਆਦ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰਗ ਵਿਭੂਤੇ ਸਮਸਤੁਲ ਸਰੂਪੇ ਕੁਕਰਮੰਗ ਪ੍ਰਣਾਸੀ ਸੁਧਰਮੰਗ ਵਿਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਕਰੀਮੁਲ ਕੁਨਿੰਦਾ ਸਮਸਤੁਲ ਨਿਵਾਸੀ ਅਜਾਇਬ ਵਿਭੂਤੇ ਗਜਾਇਬ ਗਰੀਮੇ ਹਰਿਅੰ ਕਰਿੰ ਕਰੀਮੁਲ ਰਹੀਮੇ ਚਤੁਰ ਚਕਰਵਰਤੀ ਚਤੁਰ ਚਕਰ ਭੂਤੇ ਸਵਯੰ ਭਵ ਸੁਭੰਗ ਸਰਬਦਾ ਸਰਬਯੁਗਤੇ ਦੁਗਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗ ਅੰਗ ਵਿਭੂਤੇ ਚਤੁਰ ਚਕਰਵਰਤੀ ਚਤੁਰ ਚਕਰ ਭੂਤੇ ਸਵਯੰ ਭਵ ਸੁਭੰਗ ਸਰਬਦਾ ਸਰਬਯੁਗਤੇ ਦੁਗਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗ ਅੰਗ ਵਿਭੂਤੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵਾ ਪ੍ਰਸਾਦ ਸਵਈਏ ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਪ੍ਰਯੋਗ ਕਰ ਯੋਗ ਜਤੀਕੇ ਸੂਰ ਸੁਰਾਰਦਨ ਸ਼ੁੱਧ ਸੁਧਾਧਿਕ ਸੰਤ ਸਮੂਹ ਅਨੇਕ ਮਤੀਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ
ਕਉ ਨਾ ਦੇਖੇ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੁਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗੌਨ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪਲੀ ਵਿਦਨਿਆਵ ਸੀਸਨਾ ਜਾਤ ਵਿਚਾਰੇ ਏਤੇ ਭਏ ਤੋ ਕਾਹ ਪਏ ਭੁਪਤੰਦ ਕੋ ਨਾਗੇ ਪਾਏ ਪਧਾਰੇ ਜੀਤ ਫਰਾਏ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸ ਹੀ ਹੈ ਰਾਜ ਹਜ਼ਾਰੇ ਭੂਤ ਭਵਿਖ ਭਵਾਨ ਕੇ ਭੂਪਤ ਕੌਣ ਗਨੈ ਨੇ ਜਾਤ ਵਿਚਾਰੇ ਸ੍ਰੀ ਬਸ ਸ੍ਰੀ ਭਗਵਾਨ ਭਜੇ ਬਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਿਆਦਨ ਦਾਨ ਸੰਜਮ ਨੇਮ ਅਨੇਕ ਵਸੇਖੈ ਵੇਦ ਪੁਰਾਨ ਕਦੇਵ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖੈ ਪਾਵਨ ਆਹਾਰ ਜਤੀ ਜਤ ਧਾਰ ਸਭ ਸੁਪਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਨ ਭੂਪਤ ਏਕ ਅਰਤੀ ਬਨ ਏਕ ਨਾ ਲੇਖਾ ਸੁਧ ਸਿਪਾਹ ਦੁਰੰਤ ਬਾਸ ਸਾਸਨਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੈਂਗੇ ਤੋਰ ਅਰੀਰ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲਾਂਗੇ ਵੀਰ ਅਪਾਰ ਵਡੇ ਬਰਿਆਰ ਵਿਚਾਰੇ ਸਾਰ ਕੀ ਧਾਰ ਪਛਈਆ ਤੋਰ ਦੇ ਸਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੋ ਤੋੜਨਹਾਰ ਸੁਭਾਤਨ ਚਕ ਚਾਰ ਲਵਈਆ ਸਾਹਿਬ ਸਿਰੇ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋਏਕ ਦਵਈਆ ਦਾਨਵ ਦੇਵ ਨਿੰਦਨ ਸਾਜਰ ਭੂਤ ਭਵਿਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜੈਤਨ ਪਾਪਨ ਕੇ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਰੈਜਾ ਕਸੱਤਰ ਸਭੈ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਤਮ ਜਾਂ ਤਰਲੋਕੋ ਰਾਜ ਕਰੈਂਗੇ ਕੋਟ ਸ਼ਨਾਨ ਗਜਾਦਕ ਦਾਨ ਅਨੇਕ ਸਵੰਬਰ ਸਾਜ ਬਰੈਂਗੇ ਬ੍ਰਹਮੇਸ਼ਰ ਬਿਸ਼ਨ ਸਚੀਪਤ ਅੰਤ ਫਸੇ ਜਮਫਾਸ ਪਰੈਂਗੇ ਜੇ ਨਾ ਸ੍ਰੀਪਦ ਕੇ ਪ੍ਰਸ ਹੈ ਪਗ ਤੇ ਨਰ ਫੇਰ ਨਾ ਦੇਹ ਧਰਾਂਗੇ ਕਹਾ ਭਇਓ ਜੋ ਦੋ ਲੋਚਨ ਮੂੰਦ ਕੇ ਬੈਠ ਭਗਤਿਆਨ ਲਗਾਇਓ ਨਾਥ ਫਰੀ ਵਲੀਏ ਸਾਸ ਸਮੁੰਦਰ ਲੋਗਿਓ ਪ੍ਰਲੋਕ ਗਵਾਇਓ ਬਾਸ ਕਿਓ ਵਿਖਿਆਨ ਸੋ ਬੈਸ ਬੈਠ ਕੇ ਐਸੇ ਐਸੇ ਸੋ ਬੈਸ ਬਿਤਾਇਓ ਸਾਜ ਕਹੂੰ ਸੁਣ ਲਿਓ ਸਬੈਜਨ ਪ੍ਰੇਮ ਕੀਓ ਤਨਹੀਂ ਪ੍ਰਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗਰ ਲਟਕਾਇਓ ਕਾਹੂ ਲਖ ਰਵਾਚੀ ਦਿਸ਼ਾ ਮਹਿ ਕਾਹੂ ਪਸ਼ਾਹ ਕੋ ਸੀਸ ਨਵਾਇਓ ਕੋ ਭੂਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੋ ਭੂਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ ਕੂਰ

ਕੀ ਪੀਰ ਪਛਾਣਤ ਚਿੱਠੀ ਤੇ ਗੁੰਚਰਿਆ ਸੂਲਾ ਸਪਰ ਕਿਰਪਾ ਦੁਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਗੇ ਸੁਖੀ ਏਕ ਏਕ ਹੀ ਪੀਰ ਪਛਾਣੈ ਘਟ ਘਟ ਗਏ ਬਟ ਬਟ ਕੀ ਜਾਣੈ ਜਬੁਦ ਕਰ ਕਰਾ ਕਰਤਾਰਾ ਪ੍ਰਜਾ ਧਰਤਵ ਦੇਹੇ ਅਪਾਰਾ ਜਬ ਆ ਕਰਖ ਕਰਤ ਹੋ ਕਬੂ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੇਤੇ ਬਦਨ ਸਿਰ ਸਭ ਧਾਰੇ ਆਪੇ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਵੇਦ ਭੇਦ ਅਰ ਆਲਮ ਨਿਰੰਕਾਰ ਦ੍ਰ ਬੇਕਾਰ ਦ੍ਰਲੰਬ ਆਦ ਅਨਿਲ ਅਨਾਦ ਅਸੰਭ

ਲਈ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਦਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਨ ਆਈਆਂ ਸ਼ਬਦੋ ਤਾਂ ਗਾਵ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ

ਨਾਮ ਮੇਰਾ ਆਧਾਰ, ਸਾਧ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਤ ਸੁਖਮਨ ਆਏ ਵਸਿਆ, ਜਿਨ ਇੱਛਾ ਸਭ ਪੂਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋਂ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਬੰਨ ਸ਼ਬਦ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤਗਰ ਧਾਰੀਆ, ਪੰਜ ਦੋ ਤੁਧ ਵਸ ਕੀਤੇ ਕਾਲ, ਕੰਟਕ ਮਾਰਿਆ ਧੁਰ ਗਰਮ ਪਾਇਆ, ਤੁਧ ਜਿਨ ਕਾਓ ਸੇ ਨਾਮ ਹਰ ਕੇ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਜਿਤਗਰ ਅਨਹਦ ਵਾਜੇ, ਸਾਚੀ ਲਵੈ ਬਿਨ ਦੇਹੇ ਨਿਮਾਣੀ, ਦੇਹ ਨਿਮਾਣੀ ਲਵੈ ਬਾਜੋਂ ਕਿਆ ਕਰੇ ਵਿਚਾਰੀਆ, ਤੁਧ ਵਾਸ ਸਮਰਥ ਕੋਏ ਨਾਹੀ, ਕਿਰਪਾ ਕਰ ਬਨ ਵਾਰੀਆ, ਸਨੋਹਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਵੈ ਬਾਜੋ ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹਿ ਆਨੰਦ, ਗੁਰੂ ਤੇ ਜਾਣਿਆ ਜਾਣਿਆ ਆਨੰਦ, ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਗਿਲਵ ਕੱਟੇ ਗਿਆਨ ਅਨੁਸਾਰਿਆ, ਅੰਦਰੋਂ ਜਿਨਗਾ ਮੋਹ ਟੁੱਟਾ ਦਿਨਗਾ, ਸ਼ਬਦ ਸੱਚਾ ਸਵਾਰਿਆ, ਕਹਿ ਨਾਨਕ ਇਹ ਆਨੰਦ ਹੈ ਆਨੰਦ, ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇ, ਜਿਸ ਨੂੰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੁੱਲੇ ਫਿਰੈ ਜਦ ਸਖਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਬਹਿ ਨਿਰਮਲ ਜਿੰਨਾ ਭਾਣਾ।

ਕਰੀਐ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਅਗਥ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਣੀ ਜਨੇ ਭਰਮ ਭੁਲਾਇਆ ਮਾਇਆ ਤਾਂ ਮੋਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤੁਸੇ ਬਿੱਟੋਂ ਜਨ ਮੂੰਹ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰਾ ਨਾਲੇ ਸਾਥ ਤੇਰਾ ਚੱਲੇ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ

ਮੂਲੇ ਨਾ ਕੀਚੈ ਜਦੰਤ ਪਛੋ ਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸਤ ਸੰਭਾਲੇ ਅਗੰਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੂ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੈ ਜੀ ਅਜੰਦ ਸਭ ਖੇਲ ਤੇਰਾ ਗਿਆ ਗੁਆਖ ਵਖਾਣਾ ਏ ਆਖੇ ਤਾ ਵੇਖੇ ਸਭ ਤੂੰ ਹੈ ਜਿਨ ਜਗ ਜੋ ਪਾਇਆ ਕਹੇ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰਦੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ ਸੱਚਾ ਮਨ ਮਸਾਇਆ ਜੀ ਜਨ ਸਭ ਤੂੰ ਤੂੰ ਪਾਏ ਵੇਖ ਪ੍ਰਸਨ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੂੰ ਆਪ ਤੁੱਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਿਖ ਮਾਰਗ ਚੱਲਣਾ

ਜੋਗਿੰਦਰ ਵਾਲੀ ਜਿਉ ਤੂੰ ਚਲਾਵੇ, ਜਿਉ ਤੂੰ ਚਲਾਏ ਤਵੇ ਚੱਲੇ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਤਵੇ ਚੱਲੇ ਜਿਨ੍ਹਾਂ ਮਾਰਗ ਭਾਵ ਹੈ, ਕਰ ਕਿਰਪਾ ਜਿਨ ਨਾਮ ਲਾਏ ਹੈ, ਸੇ ਹਰ ਸਦਾ ਧਿਆਵੇ, ਜਿਸਨੂੰ ਕਥਾ ਸੁਣਾਏ ਹੈ ਆਪਣੀ, ਸੇ ਗੁਰਦੁਆਰ ਹੈ ਸੁਖ ਭਾਵ ਹੈ, ਕਹੇ ਨਾਨਕ ਸੱਚੇ ਸਾਹਿਬ, ਜੋ ਭਾਵੇ ਤਵੇ ਚਲਾਵੇ, ਇਹ ਸੁਹਿਲਾ ਸ਼ਬਦ ਸੁਹਾਵਾ, ਸ਼ਬਦ ਉਹ ਸੁਹਾਵਾ ਸਦਾ ਸੁਹਿਲਾ, ਸਤਿਗੁਰੂ ਸੁਣਾਇਆ, ਇਹ ਤਿਨ ਕਹਿ ਮਨ ਵਸਿਆ, ਜਿਨ ਧਰੂੰ ਲਿਖਿਆ ਆਇਆ, ਇਹ ਫਿਰ ਇਹ ਘਰੇਰੇ ਕਰੇ ਗੱਲਾਂ ਗਲੀ ਕਿਨ ਨਾ ਪਾਇਆ, ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ, ਪੇ ਤੋ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪੇ ਤੋ ਗੁਰਮੁਖ ਜੀ ਨੇ ਧਿਆਇਆ, ਪਿਤ ਮਾਤਾ ਪਿਤਾ ਕੁਟੰਬ ਸਹਿਤ ਸੁਪਿਤ ਸੰਗਤ ਸਵਈਆ, ਕਹੇ ਦੇ ਪਿਤ ਸੁਣ ਦੇ ਪਿਤ ਸੇ ਪਿਤ ਜਿਨੀ ਮਨ ਮਸਾਇਆ, ਕਹੇ ਨਾਨਕ ਸੇ ਪਿਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜਨਾ ਉਪਜਾ, ਬਿਨ ਸਹਿਜੇ ਸਹਿਸਾ ਨਾ ਜਾਏ, ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ, ਸਹਿਸੇ ਜਿਉ ਮਿਲੀ ਨਹਿ ਕਥ ਸੰਜਮ ਧੋਤਾ ਜਾਏ, ਮਨ ਧੋਵੇ ਸ਼ਬਦ ਲਾਗੋ ਹਰ ਸਿਉ ਰਹੋ ਚਿਤਲਾਏ, ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ, ਇਹ ਸਹਿਸਾ ਇਵਜਾਏ, ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਤਿੰਨੀ ਜਨਮ ਜੂਆ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਮੇ ਸਾਰਿਆ, ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾ ਹੀ ਫਿਰੇ ਜੋ ਬੇਤਾ ਲਿਆ, ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਆ ਹਾਰਿਆ, ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜਕੀ ਸੋਏ ਪਹੁੰਚੇ ਨਾ ਹੀ ਮਨਸਾ ਸੱਸ ਮਾਣੀ, ਜਨਮ ਰਤਨ ਜਿਨੀ ਖੱਟਿਆ ਭਲੇ ਸੇਵਨ ਜਾਰੇ, ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰਨਾਲੇ, ਜੇ ਕੋ ਸੇ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸੇ ਕੋਈ, ਜੀਓ ਰਹਿ ਗੁਰਨਾਲੇ, ਗੁਰ ਕੇ ਚਰਨ ਹਿਰਦੇ ਧਿਆਏ, ਅੰਤਰ ਆਤਮਾ ਸੰਭਾਲੇ, ਆਪ ਛੱਡ ਸਦਾ ਰਹਿ ਪਰਨੈ, ਗੁਰਬਿਨ ਅਵਰ ਨਾ ਜਾਣੈ ਕੋਏ, ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ, ਪਿੱਛੋ ਵਿਵੇਕੀਆਂ ਜਾਏ, ਅਨੇਕ ਜੁਨੀ ਭਰਮ ਆਵੇ, ਬਿਨ ਸਤਿਗੁਰੂ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ, ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਰਬਾਣੀ, ਜਿਨ ਗਾਓ ਨਦਰ ਕਰਮ ਹੋਵੇ ਹਿਰਦੈ ਦਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹਾਓ ਹਰ ਰੰਗ ਜਪਿਓ ਸਾਰੰਗ ਪਾਣੀ, ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜਾ, ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ, ਚਿੱਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈਰ ਬਾਣੀ, ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਗੁਰਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ, ਸਭ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਸੁਣਦੇ ਬੁਝਾਏ, ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸ਼ਿਵ ਸ਼ਕਤ ਆਪ ਵਾਏ ਕੇ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੇ ਗੁਰਮੁਖ ਸਹਿ ਬੁਝਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਲਿਵਲਾਏ, ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸੇਮ੍ਰਿਤ ਸ਼ਾਸਤਰ ਪੁੰਨ ਪਾਪ ਵਿਚਾਰਦੇ ਤਤੈ ਸਾਰ ਨਾ ਜਾਣੀ, ਤਤੈ ਸਾਰ ਨਾ ਜਾਣੀ ਗੁਰੂ ਬਾਜੋ ਤਤੈ ਸਾਰ ਨਾ ਜਾਣੀ, ਤਹੀਂ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇਜਨ ਜਾਗੇ ਜਿੰਨਾ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹੇ ਨਾਨਕ ਸੋ ਤਤ ਪਾਏ ਜਿਸਨੂੰ ਅੰਤਿਨ ਹਰ ਲਾਗੇ ਜਾਗਤ ਰਹਿਣ ਵਿਹਾਣੀ, ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਏ ਏਵੜ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ, ਉਸ ਨੂੰ ਕਿਹ ਪੋਹੇ ਨਾ ਸਕੀ ਜਿਸ ਨਾਮ ਆਪਣੀ ਲਿਵਲਾਵੇ, ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ, ਕਹੇ ਨਾਨਕ ਏਵੜ ਦਾਤਾ ਸੋ ਕਿਉਂ ਮਨੋ ਵਿਸਾਰੀਐ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਅਜਿਹੀ ਕਰਤਾ ਖੇਲ ਰਚਾਇਆ, ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰਾ ਮੋਹ ਉਪਜਾਇ ਭਾਓ ਦੂਜਾ ਲਾਇਆ, ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ, ਹਰ ਆਪ ਅਮਲ ਕਹਿ ਮੁੱਲਾ ਪਾਇਆ ਜਾਏ, ਮੁੱਲਾ ਪਾਇਆ ਜਾਏ ਕਿਸੇ ਬਿਟੋਂ ਰਹੇ ਲੋਕ ਵੀ ਲਾਏ, ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ, ਜਿਸਦਾ ਜੀਓ ਤਿਸ ਮਿਲ ਰਹਾ ਹਰ ਵਸੈ ਮਨ ਆਏ, ਹਰ ਆਪ ਅਮਲ ਕਹਿ ਭਾ

ਜਪਿਓ ਜੀਓ ਲਾਹਾ ਖਟਿਓ ਦਿਹਾੜੀ ਧਨ ਤਿਨਾ ਮਿਲਿਆ ਜਨ ਹਰਿਆ ਪੇ ਭਾਣਾ ਕਹੇ ਨਾਨਕ ਰਾਸ ਮੇਰੀ ਮਨ ਹੋਆ ਬੰਜਾਰਾ ਇਹ ਰਸਨਾ ਤੂੰ ਅੰਦਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤਾ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁਤ ਨਾ ਤ੍ਰਿਸ਼ਨਾ ਲਾਗੇ ਆਏ ਇਹ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹੇ ਨਾਨਕ ਹੋਰ ਅੰਧ ਰਾਸਾ ਵਿਸਰੇ ਜਾਂ ਹਰ ਵਸੈ ਮਨ ਆਏ ਇਹ ਸਰੀਰਾ ਮੇਰਿਆ ਹਰ ਤੁਮੈ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਉਪਾਏ ਜਗ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹੇ ਨਾਨਕ ਸ੍ਰਿਸ਼ਟ ਕਾ ਮੂਹ ਰਚਾ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰੂ ਸਿਉਂ ਜਿਤਲਾਇਆ ਇਹ ਨੇਤਰੋ ਮੇਰੇ ਹਰ ਤੁਮ ਮੈਂ ਜੋ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਨਦਰੀ ਹਰ ਨਿਹਾਲਿਆ ਇਹ ਵੀ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹਰ ਬਿਨ ਅਵਰ ਨਾ ਕੋਈ ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ ਇਹ ਸਰਵਣੋ ਮੇਰੇ ਹੋ ਸੱਚ ਹੈ ਸੁਣਨੈ ਨੂੰ ਪਠਾਏ ਸੱਚ ਹੈ ਸੁਣਨੈ ਨੂੰ ਪਠਾਏ ਸਰੀਰ ਲਾਏ ਸੁਣੋ ਸਤਬਾਣੀ ਜਿਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਮਾਣੀ ਸੱਚ ਅਲੱਖ ਬਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਹੈ ਸੁਣਨੈ ਨੂੰ ਪਠਾਏ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਮਜਾਇਆ ਮਜਾਇਆ ਵਾਜਾ ਪਾਉਣ ਨਾਉ ਦੁਆਰੇ ਪ੍ਰਗਟ ਕੀ ਹੈ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤਾਂ ਅਨੇਕ ਰੂਪ ਨਾਉ ਨਵ ਨਿਧ ਤਿਸਦਾ

ਇੱਕ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚਿੜੀ ਚੌਕੀ ਚੁੱਪ ਪਉ ਫੁੱਟੀ ਵਗਨ ਬਹੁਤ ਤਰੰਗ ਆਚਾਰਜ ਰੂਪ ਸੰਤਨ ਰਚੇ।

ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪੁੱਤਰ ਹਜ਼ੂਰੀ ਵਿੱਚ ਜੁੜ ਬੈਠੀ ਸਾਧ ਸੰਗਤ ਜੀ, ਵਡਭਾਗੀ ਹੋ ਆਪ ਜੀ, ਵਡਭਾਗੀ ਅੰਮ੍ਰਿਤ ਵੇਲੇ ਤੋਂ ਗੁਰੂ ਪਾਤਸ਼ਾਹ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਗੁਰੂ ਦਰਬਾਰ ਵਿੱਚ ਅੰਮ੍ਰਿਤ ਵੇਲੇ ਸਭ ਤੋਂ ਪ੍ਰਥਮ ਸੰਗਤਾਂ ਵੱਲੋਂ ਨਾਮ ਜਪਿਆ ਗਿਆ, ਨਾਮ ਸਿਮਰਨ ਹੋਏ। ਉਪਰੰਤ ਗੁਰੂ ਪਾਤਸ਼ਾਹ ਜੀ ਨੇ ਸੋਹਣੇ ਤਖ਼ਤਾਂ ਬਿਰਾਜ ਮਨੋ ਕੇ ਦਰਸ਼ਨ ਦਾਰੇ ਬਖਸ਼ਿਸ਼ ਕੀਤੇ, ਪਿੱਤਰ ਹੁਕਮ ਬਖਸ਼ਿਸ਼ ਕੀਤੇ। ਉਪਰੰਤ ਸੁਖਮਨੀ ਸਾਹਿਬ ਜੀ ਦੇ ਪਾਠ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਅਤੇ ਨਿਤਨੇਮ ਦੇ ਪੰਜਾਂ ਬਾਣੀ ਦੇ ਨਿਤਨੇਮ ਹੋਏ ਹਨ। ਪਿੱਤਰ ਹੁਕਮ ਆਪ ਜੀ ਨੇ ਸਰਵਣ ਕੀਤੇ ਹਨ। ਹੁਣ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਪਾਤਸ਼ਾਹ ਭਾਈ ਗੁਰਮੇਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦਾ ਕੀਰਤਨ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ, ਉਹਨਾਂ ਪਾਸੋਂ ਪਿਆਰਸ ਕਾ ਸਰਵਣ ਕਰੋ ਜੀ। ਸਿੱਖ ਪੰਥ ਦੇ ਸਤਿਕਾਰਯੋਗ ਕਥਾਵਾਚਕ ਪਾਤਸ਼ਾਹ ਭਾਈ ਪਿੰਦਰਪਾਲ ਸਿੰਘ ਜੀ, ਜੋ ਕਿ ਕੱਲ੍ਹ ਦੇ ਰੋਜ਼ ਤੋਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਰੋਜ਼ਾਨਾ ਹੀ ਸ਼ਾਮ ਦੇ ਦੀਵਾਨ 'ਚ ਹਾਜ਼ਰੀਆਂ ਭਰ ਰਹੇ ਹਨ। ਸਮਾਂ ਉਹਨਾਂ ਦਾ 8 ਤੋਂ 9 ਵਜੇ ਤੱਕ ਹੈ। ਸਾਰਿਆਂ ਦੀਵਾਨਾਂ 'ਚ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਆਉਣ ਵਾਲੇ ਸ਼ਨਿਚਰਵਾਰ ਵਾਲੇ ਦਿਨ ਆ ਰਹੇ ਹਨ। ਵੀਰਵਾਰ ਸ਼ਾਮ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰੋਗਰਾਮ ਹੋਣਗੇ। ਇਸ ਸੰਬੰਧ ਵਿੱਚ ਹੀ ਸ਼ਨਿਚਰ ਵਾਲ ਸ਼ਾਮ ਨੂੰ ਰਹਿਰਾ ਸਾਹਿਬ ਜੀ ਦੇ ਪਾਠ ਤੋਂ ਪਹਿਲਾਂ ਸੰਪੂਰਨਤਾਵਾਂ ਹੋਣਗੀਆਂ। ਆਪ ਜੀ ਨੇ ਹਾਜ਼ਰ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਆਉਣ ਕੀਰਤਨ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਢੂੰਡੇ ਅਸ ਰਾਜੇ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀ ਕਰਤ ਨ ਲਾਗੀ ਵਾਰ ਮਹੱਲਾ ਦੂਜਾ
1: ਜੇ ਸੋ ਚੰਦਾ ਉਗ ਵਹਿ ਸੂਰਤ ਚੜੇ ਹਜ਼ਾਰ ਇਹ

ਸੱਚਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਆਖੇ ਲੱਖ ਕਰੋੜ ਸੱਚੇ ਸਭ ਦਾਨ

0: ਜੋ ਮਰ ਜੰਮੇ ਸੋ ਕੱਚ ਨੀ ਕੱਚ ਮਹੱਲਾ ਪਹਿਲਾ।
1: ਵੱਡੀ ਵਡਿਆਈ ਜਾ ਵੱਡਾ ਨਾਉ, ਵੱਡੀ ਵਡਿਆਈ ਜਾ ਸੱਚ ਨਿਆ, ਵੱਡੀ ਵਡਿਆਈ ਜਾ ਨਹਿ ਚਲ ਥਾਉ, ਵੱਡੀ ਵਡਿਆਈ ਜਾਣੇ ਅਲਾਓ, ਵੱਡੀ ਵਡਿਆਈ ਜਾ।

0: ਨਾਨਕ ਘਰ ਨਾ ਕਥਨੀ ਜਾਏ ਕੀਤਾ ਕਰਨਾ ਸਰਬਰ ਜਾਏ ਮਹੱਲਾ ਦੂਜਾ ਜਗ ਸੱਚਾ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਏ ਲੇ ਇੱਕ ਨਾ ਹੁਕਮੇ ਕਰੇ ਵਿਨਾਸ਼ ਇੱਕ ਨਾ ਭਾਣੇ ਕੱਢ ਲੇ ਇੱਕ ਨਾ ਮਾਇਆ ਵਿੱਚ ਨਿਵਾਸ ਹੇ ਵਿਭੇ ਆਖਣਾ ਜਾਪੀ ਜੇ ਕਿਸੇ ਆਣੇ ਰਾਸ ਨਾਨਕ ਗੁਰਮੁਖ ਜਾਣੀਐ
1: ਜਾਕੋ ਆਪ ਕਰੇ ਪ੍ਰਗਾਸ ਪੌੜੀ ਨਾਨਕ ਜੀਓ।

ਜੇ ਸੱਚੇ ਸੱਚ ਨੇ ਬੜਾ ਚੁਣਵਾਕੜੇ ਜਜਮਾ ਲਿਆ, ਥਾਉ ਨਾ ਪਾਇਨ ਕੂੜਿਆ ਮੁਕਾਲਿਆ ਦੋ ਜਗ ਚਾਲਿਆ, ਤੇਰੀ ਨਾਇਰ ਤੇ ਸੇਜਣਗੇ ਹਾਰ ਗਏ ਸੇ ਠੱਗਣ ਵਾਲੇ।

0: ਚਾਹੋ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਈ ਪਾਰ
1: ਕੋਲੂ ਚਰਖਾ ਚੱਕੀ ਛੱਕ ਥਾਲ ਵਾਰ ਵਾਲੇ ਬਹੁਤ ਅਨੰਤ ਲਾਟੂ ਮਾਦਾਣੀਆਂ ਅਣਗਾਹਾ ਪੰਖੀ ਪਾਉਂਦੀਆਂ ਲੈਣ ਦਾ ਸਾਹਾ ਲਾਟੂ ਮਾਦਾਣੀਆਂ ਅਣਗਾਹਾ ਪੰਖੀ ਪਾਉਂਦੀਆਂ ਲੈਣ ਦਾ ਸਾਹਾ ਸੂਹ ਚੜ ਪਵਾਈ ਹੈ ਜੰਤਰ

ਜਗ ਤਿਸ ਜੁਹਾਰੀ ਸਵਸਤ ਤਿਸ ਤਿਸ ਦੇ ਬਾਣਿਆ ਪਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹੱਲਾ ਪਹਿਲਾ।

ਦਿੱਤੋਂ ਰਿਜਕ ਸੰਭਾਹੇ ਨਾਨਕ ਜਿਨੇ ਗੁਰਮੁਖ ਪੂਜਿਆ ਤਿਨਾ ਸੁਪਗਨਾਏ ਪੌੜੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੇ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ ਆਪ ਸੰਗਤਾਂ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਪ੍ਰੀ ਮਾਉਣ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਗੁਰਮੇਲ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਵਾਲੇ ਅਤੇ ਉਹਨਾਂ ਰਾਗੀ ਜਥਾ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਹ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ ਮੁੱਖ ਵਾਕ ਦੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਅਗੰਤ ਸਿੰਘ ਜੀ। ਉਹਨਾਂ ਪਾਸੋਂ ਬੜੇ ਪਿਆਰ ਨਾਲ ਸਰਵਣ ਕਰੀਏ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਕੱਲ੍ਹ ਤੋਂ ਆਪਣੇ ਕੋਲ ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਜੀ ਗੁਰੂ ਘਰ ਵਿਖੇ ਕਥਾ ਦੀ ਹਾਜ਼ਰੀ ਵਾਸਤੇ ਪਹੁੰਚੇ ਹੋਏ ਹਨ, ਜਿਨ੍ਹਾਂ ਦਾ ਸਮਾਂ ਸ਼ਾਮ ਨੂੰ 8 ਵਜੇ ਤੋਂ ਲੈ ਕੇ 9 ਵਜੇ ਤੱਕ ਹੁੰਦਾ ਹੈ। ਸ਼ੁੱਕਰਵਾਰ ਤੱਕ ਭਾਈ ਸਾਹਿਬ ਜੀ ਉਹਨਾਂ ਨੇ ਆਪਾਂ ਨੂੰ ਕਥਾ ਸਰਵਣ ਕਰਾਉਣੀ ਹੈ। ਸੋ ਆਪ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ, ਆਪ ਜੀ ਇਸ ਸਮੇਂ ਦਾ ਵੱਧ ਤੋਂ ਵੱਧ ਲਾਹਾ ਲਓ ਜੀ, ਸ਼ਾਮੀ ਹਾਜ਼ਰੀਆਂ ਭਰ ਕਰਕੇ ਸੋ ਕਥਾ ਦੇ ਲਾਹੇ ਪ੍ਰਾਪਤ ਕਰੋ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆ ਹਰ ਸਾਲ ਦੀ ਤਰ੍ਹਾਂ ਜੋ ਨਗਰ ਕੀਰਤਨ ਸਨ ਫਰਾਂਸਿਸਕੋ ਵਿਖੇ ਹੁੰਦੇ ਹਨ, ਇਸ ਵਾਰੀ ਵੀ ਜੋ ਸਮੂਹ ਜਥੇਬੰਦੀਆਂ ਵੱਲੋਂ ਪ੍ਰਬੰਧਕ ਕਮੇਟੀਆਂ ਵੱਲੋਂ ਸੰਗਤਾਂ ਵੱਲੋਂ ਜੋ ਉਪਰਾਲਾ ਕੀਤਾ ਗਿਆ ਹੈ, ਦਿਨ ਸ਼ਨਿਚਰਵਾਰ 6 ਜੂਨ ਨੂੰ ਜੋ ਨਗਰ ਕੀਰਤਨ ਹੋਣਗੇ, ਸੋ ਆਪ ਸੰਗਤਾਂ ਨੇ ਸ਼ਹੀਦਾਂ ਦੀ ਯਾਦ ਵਿੱਚ ਉੱਥੇ ਵੱਧ ਤੋਂ ਵੱਧ ਹਾਜ਼ਰੀ ਭਰਨੀ। ਨਾਲ ਨਾਲ ਗੁਰੂ ਘਰ ਵਿਖੇ ਸਮਾਗਮ ਵੀ ਚੱਲ ਰਹੇ ਹਨ, ਸੁਖਮਨੀ ਸਾਹਿਬ ਦੇ ਜਾਪ ਚੱਲ ਰਹੇ ਹਨ, ਸਹਿਜ ਪਾਠ ਚੱਲ ਰਹੇ ਹਨ, ਆਪ ਜੀ ਹਾਜ਼ਰੀ ਭਰਿਆ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

परम सम्मान योग जुग जुग अटल चावर शतर तखत दे मालक धन धन श्री गुरु ग्रंथ साहिब सच्चे पातशाह जी दी पावन गोद विच साजी निवाजी गुरु रूप गुरु प्यारी साध संगत जीओ ਅਤੇ ਮੀਡੀਆ ਰਾਹੀਂ ਗੁਰੂ ਚਰਨਾਂ ਨਾਲ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ ਆਪ ਸਾਰੇ ਵਿਭਾਗੀ ਹੋ ਧੰਨਤਾ ਦੇ ਯੋਗ ਹੋ ਜੋ ਸਤਿਗੁਰਾਂ ਦੀ ਪਾਵਨ ਬਾਣੀ ਅੰਮ੍ਰਿਤਮਈ ਬਾਣੀ ਸਰਵਣ ਕਰਕੇ ਆਤਮਕ ਆਨੰਦ ਮਾਣ ਰਹੇ ਹੋ ਆਪਣਾ ਇਹ ਮਨੁੱਖਾ ਜਨਮ ਸਫਲਾ ਕਰ ਰਹੇ ਹੋ।

ਪਾਵਨ ਸ਼ਬਦ ਪੰਜਵੇਂ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਧਨਾਸਰੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 681 ਉੱਤੇ ਸੁਸ਼ੋਭਿਤ ਹੈ। ਸਤਿਗੁਰਾਂ ਨੇ ਜੋ ਇਸ ਪਾਵਨ ਸ਼ਬਦ ਵਿੱਚ ਰਹਾਉ ਦਾ ਬੰਦ ਬਖਸ਼ਿਆ ਉਸਦੇ ਵਿੱਚ ਫਰਮਾਉਂਦੇ ਨੇ ਹਰ ਜਨ ਰਾਖੇ ਗੁਰ ਗੋਬਿੰਦ। ਹਰ ਜਨ ਸ਼ਬਦ ਵਰਤਿਆ ਪਰਮਾਤਮਾ ਤੇ ਸਤਿਗੁਰੂ ਆਪਣੇ ਸੇਵਕਾਂ ਦੀ ਇੱਜ਼ਤ ਰੱਖਦੇ ਨੇ। ਉਹ ਪਰਮਾਤਮਾ ਕਦੇ ਵੀ ਆਪਣੇ ਸੇਵਕਾਂ ਦੀ ਨਿਰਾਦਰੀ ਨਹੀਂ ਹੋਣ ਦਿੰਦਾ। ਸਤਿਗੁਰੂ ਜੀ ਆਪਣੇ ਸੇਵਕਾਂ ਦੀ ਕਦੇ ਨਿਰਾਦਰੀ ਨਹੀਂ ਹੋਣ ਦਿੰਦੇ, ਪਰ ਘਾਟ ਸਾਡੇ 'ਚ ਹੁੰਦੀ ਹੈ। ਸਾਨੂੰ ਇਹ ਝਾਤ ਮਾਰ ਕੇ ਆਪਣੇ ਅੰਦਰ ਵੇਖ ਲੈਣੀ ਚਾਹੀਦੀ ਹੈ ਕਿ ਅਸੀਂ ਪਰਮਾਤਮਾ ਦੇ ਸੇਵਕ ਬਣੇ ਵੀ ਹੈਗੇ ਕਿ ਨਹੀਂ ਹੈਗੇ। ਅਸੀਂ ਸਤਿਗੁਰੂ ਦੇ ਸੇਵਕ ਬਣੇ ਹੋਏ ਹੈਗੇ ਜਾਂ ਨਹੀਂ, ਸਿਰਫ ਬਾਹਰੋਂ ਬਾਰੀ, ਸਿਰਫ ਦਿਖਾਵੇ ਮਾਤਰ, ਫਿਰ ਗੱਲ ਨਹੀਂ ਬਣਨੀ। ਕਿਉਂਕਿ ਸਤਿਗੁਰੂ ਤਾਂ ਸਭ ਜਾਣਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਤਾਂ ਸਭ ਕੁਝ ਜਾਣਦਾ ਹੈ ਕਿ ਇਹ ਬੰਦਾ ਸੇਵਕ ਬਣਿਆ ਕਿ ਨਹੀਂ ਬਣਿਆ, ਸਿਰਫ ਦਿਖਾਵਾ ਮਾਤਰ ਹੈ। ਜੇਕਰ ਸੇਵਕ ਬਣ ਗਿਆ ਤੇ ਫਿਰ ਪਰਮਾਤਮਾ ਤੇ ਗੁਰੂ ਨੇ ਕੋਈ ਘਾਟ ਨਹੀਂ ਰਹਿਣ ਦੇਣੀ। ਪੰਜਵੇਂ ਪਾਤਸ਼ਾਹ ਜੀ ਦੇ ਵਚਨ ਨੇ, ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾਵੈ, ਜੈ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠਤਾਵੈ, ਸੇਵਕ ਕਹੋ ਨਿਕਟੀ ਹੋਏ ਦਿਖਾਵੈ, ਜੋ ਜੋ ਕਹੈ ਠਾਕੁਰ ਪਹਿ ਸੇਵਕ ਤਤਕਾਲ ਹੋਏ ਆਵੈ ਰਖਾਓ, ਤਿਸ ਸੇਵਕ ਕਹਿ ਖਾਉ ਬਲਿਹਾਰੀ, ਜੋ ਆਪਣੇ ਪ੍ਰਭ ਭਾਵੈ ਤਿਸ ਕੀ ਸੋਏ ਸੁਣੀ ਮਨ ਕਰਿਆ, ਜਨ ਨਾਨਕ ਪ੍ਰਸ਼ਨ ਆਵੈ। ਰਹਾਉ ਦੇ ਬੰਦ ਵਿੱਚ ਗੁਰਦੇਵ ਪਾਤਸ਼ਾਹ ਇਸ ਸ਼ਬਦ ਵਿੱਚ ਸਮਝਾਉਂਦੇ ਨੇ, ਕਹਿਣ ਲੱਗੇ ਸੇਵਕ ਕਹੋ ਨਿਕਟੀ ਹੋਏ ਦਿਖਾਵੈ। ਬਸ ਤੂੰ ਪਰਮਾਤਮਾ ਦਾ ਕਦੇ ਸੇਵਕ ਬਣ। ਉਹ ਆਪਣੇ ਪਿਆਰਿਆਂ ਨੂੰ, ਆਪਣੇ ਸੇਵਕਾਂ ਨੂੰ ਇਹ ਵਿਖਾ ਦਿੰਦਾ ਹੈ ਕਿ ਮੈਂ ਤੇਰੇ ਤੋਂ ਕਦੇ ਦੂਰ ਨਹੀਂ ਹੈਗਾ, ਹਰ ਵੇਲੇ ਨੇੜੇ। ਜੋ ਜੋ ਕਹੇ ਠਾਕੁਰ ਪਹਿ ਸੇਵਕ ਤਤਕਾਲ ਹੋਏ ਆਵੈ। ਗੱਲ ਸੇਵਕ ਦੀ ਚੱਲ ਰਹੀ ਹੈ। ਇਸ ਦਾ ਭਾਵ ਇਹ ਵੀ ਸੇਵਕ ਬਣਨਾ ਅਤ ਜ਼ਰੂਰੀ ਹੈ। ਉਸ ਪਰਮਾਤਮਾ ਨੂੰ ਜੋ ਕੁਝ ਵੀ ਉਹਦੇ ਸੇਵਕ ਕਹਿੰਦੇ ਨੇ, ਉਸ ਪਰਮਾਤਮਾ ਦੇ ਦਰ ਤੋਂ ਜੋ ਵੀ ਕੁਝ ਮੰਗਦੇ ਨੇ, ਜੋ ਜੋ ਕਹੇ ਠਾਕੁਰ ਪਹਿ ਸੇਵਕ, ਸੇਵਕ ਦੀ ਗੱਲ ਹੈ। ਉਸ ਮਾਲਕ ਦੇ ਚਰਨਾਂ 'ਚ ਜੋ ਵੀ ਉਸਦੇ ਸੇਵਕ ਅਰਦਾਸ ਕਰਦੇ ਨੇ, ਜੋ ਵੀ ਕੁਝ ਮੰਗਦੇ ਨੇ, ਤਤਕਾਲ ਹੋਏ ਆਵੈ। ਤਤਕਾਲ, ਤੁਰੰਤ ਹੀ, ਬਿਨਾਂ ਕਿਸੇ ਦੇਰ ਦੇ, ਉਹ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਕਿਉਂ, ਕੀ ਕਾਰਨ ਹੈ? ਕਹਿਣ ਲੱਗੇ ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾਵੈ। ਜਿਹੜੇ ਪਰਮਾਤਮਾ ਦੇ ਸੇਵਕ ਨੇ ਉਹ ਉਹਨਾਂ ਦੀ ਆਪ ਲਾਜ ਰੱਖਦਾ ਹੈ, ਆਪ ਇੱਜ਼ਤ ਰੱਖਦਾ ਹੈ ਤੇ ਆਪ ਹੀ ਨਾਮ ਜਪਣ ਦੀ ਦਾਤ ਬਖਸ਼ਦਾ ਹੈ।

रात बख्श दे, क्योंकि उन्हां दी मंग ही ये रह जाती है। जिहड़े परमात्मा दे सचमुच सेवक ने दुनियावी पदार्थ मंगण दी लालसा ही खत्म हो जाती है। जो भी कुछ वह वाहगुरु जी दे जाते हैं उसका शुकराना करी जाते हैं, पर यह नहीं कि भी उन्होंने कोल दुनियावी सुख सुविधावां नहीं होंदियां, होंदियां ने। यह नहीं कि वह दुनिया वालों बिल्कुल उपराम हो जाते हैं, विरक्त हो जाते हैं। वह इस संसार विच रहिंदियां संदियां उस परमात्मा नूं याद रखते ने, उस परमात्मा नूं सिमरदे ने, उहदे नाम की दात मंगदे ने। सत संतोख दया धर्म धीरज ये मंगदे ने, वाहिगुरु जी ये दातां चाहीदियां, रब्बी गुण मंगदे ने। आम संसारी मनुख जेड़ा होएगा वह दुनियावी पदार्थ मंगेगा, दुनियावी धन दौलत मंगेगा, ते जिहड़ा परमात्मा दा भगत है, जिहड़ा परमात्मा दा प्यारा है, जिहड़ा सेवक है परमात्मा दा, वह तां गुरु चरणा कोल भी आके अरदास करदे ने। मांग ना मांगन नीका हर जस गुर ते मांगना, वह तां कहिंदी भी जे गुरु कोल मंगना होवे ना कहने लगे ये जरूर मंगया करो, जिथे तुसीं दुनियावी धन पदार्थ दौलत ती पुत्तर बड़ा माण वड़ियाई मंगदे हो। कहने लगे ये मंगया करो जिहड़ी सब तो ही वधिया चीज है मंगण वास्ते, क्योंकि सच जाणियो साध संगत जी सानू समझ नहीं, असी ना समझ हुंदे आ, क्योंकि असी सिर्फ दुनिया की सुख सुविधावां चाहुंदे हां। कोई असी मंगी जाने चंगी गल है, पर परमात्मा दे जस नू ना भुलाइए, यह जरूर मंगीए हर जस गुर ते मंगना, मंग लिया करो अपने गुरु तो। जे तुहाडे कोल नहीं है, जे तुहाडा यह चंचल मन यह परमात्मा दे जस गाउण वास्ते तैयार नहीं हुंदा, ये अपने गुरु को आके मंग लिया करो, सतगुरु सच्चे पातशाह मेरे ते कृपा कर दो। जिहड़ी सब तो प्यारी सह है, सब तो कीमती वस्तु है, मैं वह मंगदा तुहाडे तो, हर जस गुर ते मंगना। हर जस परमात्मा दी वड़ियाई है, ते यह भी गल है साधु संगत जी, जिहड़ा दिलों उस परमात्मा दे जस गायन करे, दिलों उस परमात्मा दी वड़ियाई करे, परमात्मा तिन्ने लोकां विच उस दी वड़ियाई करा देंदा है। हुण ध्यान करियो साध संगत जी, जिन्हां गुरमुख प्यारियां ने बड़े समां पहलां परमात्मा दी वड़ियाई कीती, परमात्मा दे चरणां नाल जुड़े, उन्हां दी शोभा उस वेले भी हुई है, उन्हां दी शोभा अज भी हुंदी है, ते उन्हां दी शोभा अगे भी हुंदी रहेगी, क्योंकि उन्होंने गुरु कोल आके परमात्मा दे नाम दी दात मंगी भी, उहदी सिफत सलाह असी कर सकीए। वाहिगुरु जी सतगुरु सच्चे पातशाह यह दात बख्श दिओ, पर जदों गुरु कोल आके मंगीए तो फिर निमाणा रह के मंगीए, निताणा होके मंगीए, निआसरा होके मंगीए, फिर सतगुरु जी कृपा करते हैं। गुरदेव पातशाह जी बख्शिश करते ने अपने सेवक की, आपे राखै आपे नाम जपावै, जय जय काज किरत सेवक की तहां तहां उठता वै। जिथे जिथे भी परमात्मा दे सेवकां दे कारज हुंदे ने, क्योंकि
परमात्मा दे जिहड़े प्यारे ने उह परमात्मा दे चरणां च अरदास करके तां कारज नूं आरंभ करदे ने ते फिर परमात्मा आप सहाई हुंदे ने। और आपां थोड़ा जिहा खुलासा कर लईए, जदों किसी काम नूं आपां करिए, कोई जरूरी काम होवे ते किसी मित्र प्यारे दी ड्यूटी ला दईए, भाई ये काम तू करना है, फिर उसकी जिम्मेवारी बन जाती है। ते अगे बंदा कहिंदा भाई मेरे मित्र ने मेरी ड्यूटी लाई है इस कारज नूं करन वास्ते, ते मैं अपने मित्र नूं खुश रखना चाहुंदा, भाई ये काम मैं आप करना। ते सच जाणियो साध संगत जी, अपने प्यारियां दे अपने सेवकां दे कारज परमात्मा दूजे ते नहीं छड्डदा। भाई तू देख ली इस काम नूं, दुनियावी तौर पर तो कई बार यह हो जाता है, किसी नूं किसी काम की कहो, वह बंदा अगे दूजे नूं कह छड्डदा है, भाई इस बंदे का काम वेख ली जाना, पर परमात्मा दूजियां ते नहीं छड्डदा ये काम। ये धन गुरु अर्जन देव साहिब सच्चे पातशाह जी कह रहे ने, कहन लगे जां जां काज किरत सेवक की तहां तहां उठता वै, जिथे जिथे भी उस परमात्मा दे सेवकां दे कारज हुंदे ने, वह परमात्मा आप उत्थे पहुंच के आप संवार दिंदा है। धावे दा भाव हुंदा है दौड़ना, भी दौड़ दौड़ के काम करना। हुण बड़ी समझण वाली बरीकी वाली गल है साधु संगत जी, ਇਹ ਇੱਕ ਦ੍ਰਿਸ਼ਟਾਂਤ ਦਿੱਤਾ ਕਿ ਜਿਵੇਂ ਇੱਕ ਮਿੱਤਰ ਦੌੜ ਦੌੜ ਕੇ ਆਪਣੇ ਮਿੱਤਰ ਦੇ ਕਾਰਜ ਸੰਵਾਰਦਾ ਹੈ, ਜੇਕਰ ਪਰਮਾਤਮਾ ਨੂੰ ਆਪਣਾ ਇਸ਼ਟ ਮੰਨੀਏ, ਪਰਮਾਤਮਾ ਦੇ ਨਾਲ ਮੇਲ ਕਰ ਲਈਏ, ਪਰਮਾਤਮਾ ਦੇ ਚਰਨਾਂ ਨਾਲ ਜੁੜੇ ਰਹੀਏ, ਤਾਂ ਪਰਮਾਤਮਾ ਵੀ ਇਵੇਂ ਹੀ ਕੰਮ ਕਰਦਾ ਵੀ ਉਹ ਦੌੜ ਦੌੜ ਕੇ ਕੰਮ ਕਰ ਰਿਹਾ ਹੋਵੇ। ਹੁਣ ਫਿਰ ਬੜੀ ਸਮਝਣ ਵਾਲੀ ਗੱਲ ਹੈ ਕਿ ਪਰਮਾਤਮਾ ਨੂੰ ਦੌੜਨ ਦੀ ਲੋੜ ਹੁੰਦੀ ਹੈ? ਨਹੀਂ, ਉਹਨੂੰ ਦੌੜਨ ਦੀ ਲੋੜ ਨਹੀਂ। ਕਿਉਂ ਨਹੀਂ ਦੌੜ? ਕਿਉਂਕਿ ਉਹ ਤਾਂ ਜਰਰੇ ਜਰਰੇ ਵਿੱਚ ਹੈ, ਉਹ ਤਾਂ ਹਰੇਕ ਜਗ੍ਹਾ ਹੈ। ਉਹ ਪਰਮਾਤਮਾ ਪਹਿਲਾਂ ਵੀ ਹਰੇਕ ਜਗ੍ਹਾ ਮੌਜੂਦ ਸੀ, ਹਾਜ਼ਰ ਨਾਜ਼ਰ ਸੀ। ਉਹ ਪਰਮਾਤਮਾ ਅੱਜ ਵੀ ਹਰੇਕ ਜਗ੍ਹਾ ਹਾਜ਼ਰ ਨਾਜ਼ਰ ਹੈ, ਮੌਜੂਦ ਹੈ। ਉਹ ਅੱਗੇ ਵੀ ਹਰੇਕ ਜਗ੍ਹਾ ਹਰੇਕ ਸਮੇਂ ਹਾਜ਼ਰ ਨਾਜ਼ਰ ਰਹੇਗਾ, ਮੌਜੂਦ ਰਹੇਗਾ। ਜਦ ਉਹ ਫਿਰ ਸਾਰੀ ਜਗ੍ਹਾ ਹੈਗਾ, ਸਾਰੀਆਂ ਥਾਵਾਂ ਤੇ ਹੈ, ਫਿਰ ਉਸਨੂੰ ਦੌੜਨ ਦੀ ਲੋੜ ਨਹੀਂ, ਕਿਉਂਕਿ ਉਹ ਤਾਂ ਹਰੇਕ ਜਗ੍ਹਾ ਹੈ। ਜਾਂ ਜਾਂ ਪਿੱਖੋਂ ਤਾਂ ਹਜ਼ੂਰ ਦੂਰ ਕਤੋਂ ਨਾ ਜਾਈ, ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ, ਏਤ ਓਤ ਨਹੀਂ ਵਿਛੁੜੈ ਸੋ ਸੰਗੀ ਗਨੀ ਹੈ, ਬਿਨਸ ਜਾਏ ਜੋ ਨਿਮਖ ਮੈਂ ਸੋ ਅਲਪ ਸੁਖ ਭੰਨੀਏ। ਜਾਂ ਜਾਂ ਪਿੱਖੋਂ ਮੈਂ ਜਿੱਥੇ ਜਿੱਥੇ ਵੀ ਵੇਖਦਾ, ਪੰਜਵੇਂ ਪਾਤਸ਼ਾਹ ਜੀ ਦੇ ਵਚਨ ਨੇ। ਪਰਮਾਤਮਾ ਦੇ ਪਿਆਰਿਆਂ ਦੀ ਇਹ ਅਵਸਥਾ ਬਣ ਜਾਂਦੀ ਹੈ, ਉਹ ਹਰੇਕ ਜਗ੍ਹਾ ਰੱਬ ਨੂੰ ਵੇਖਦੇ ਨੇ। ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖਾਂ ਨੂੰ ਕਿਤੇ ਵੀ ਰੱਬ ਨਜ਼ਰ ਨਹੀਂ ਆਉਂਦਾ, ਰੱਬ ਹੈ। ਹੁਣ ਧਿਆਨ ਕਰੀਓ ਸਾਧ ਸੰਗਤ ਜੀ, ਫਿਰ ਗੱਲ ਆ ਜਾਂਦੀ ਵੀ ਰੱਬ ਹੈ ਤਾਂ ਨਜ਼ਰ ਕਿਉਂ ਨਹੀਂ ਆਉਂਦਾ। ਇਤਿਹਾਸਕ ਘਟਨਾ ਹੈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਉੱਕਾ ਜੀ ਕਹਿੰਦੇ ਵੀ ਜੇ ਕਿਤੇ ਰੱਬ ਹੈ ਤੇ ਫਿਰ ਰੱਬ ਨਜ਼ਰ ਕਿਉਂ ਨਹੀਂ ਆਉਂਦਾ? ਜੇ ਰੱਬ ਹੈ ਫਿਰ ਉਹ ਕਰਦਾ ਕੀ ਹੈ, ਕਰਦਾ ਕੀ ਹੈ? ਰੱਬ ਤਾਂ ਹੈ ਨਾ, ਰੱਬ ਕਰਦਾ ਵੀ ਸਭ ਕੁਝ ਹੈ, ਪਰ ਨਜ਼ਰ ਨਹੀਂ ਆਉਂਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜਵਾਬ ਦਿੰਦੇ ਨੇ, ਕਹਿਣ ਲੱਗੇ ਦੁੱਧ ਮੰਗਾਓ। ਦੁੱਧ ਮੰਗਾ ਲਿਆ, ਕਹਿਣ ਲੱਗੇ ਦੇਖ ਇਸ ਦੁੱਧ ਵਿੱਚ ਕੁਝ ਹੈ।
ਕਹਿੰਦੇ ਵੀ ਇਹਦੇ 'ਚ ਤਾਂ ਕੁਝ ਨਹੀਂ ਹੈ, ਬਿਲਕੁਲ ਸਾਫ ਸੁਥਰਾ ਦੁੱਧ ਹੈ, ਇਹਦੇ 'ਚ ਕੁਝ ਵੀ ਮਿਲਾਵਟ ਨਹੀਂ ਹੈ। ਕਹਿਣ ਲੱਗੇ ਨਹੀਂ, ਇਹਦੇ 'ਚ ਹੈ ਜੋ ਤੈਨੂੰ ਨਹੀਂ ਦਿਸਦਾ ਪਿਆ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹੈ ਕਹਿਣ ਲੱਗੇ ਹੈ ਇਹਦੇ 'ਚ ਹੈ। ਉਹ ਫਿਰ ਉਸਨੂੰ ਹੋਰ ਚੰਗੀ ਤਰ੍ਹਾਂ ਦੇਖਿਆ ਗਿਆ, ਦੁੱਧ ਨੂੰ ਵੀ ਇਹਦੇ 'ਚ ਤਾਂ ਕੁਝ ਨਹੀਂ ਹੈ। ਕਹਿਣ ਲੱਗੇ ਇਹਦੇ 'ਚ ਮੱਖਣ ਹੈ, ਹੈ ਸੱਚ ਵਿੱਚ ਹੁੰਦਾ ਹੈ, ਦੁੱਧ ਵਿੱਚ ਮੱਖਣ ਹੁੰਦਾ ਹੈ, ਪਰ ਨਜ਼ਰ ਨਹੀਂ ਆਉਂਦਾ, ਪਰ ਹੈ। ਰੱਬ ਕਰਦਾ ਕੀ ਹੈ? ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਕਹਿਣ ਲੱਗੇ ਮੈਂ ਇਸ ਤੇਰੇ ਸਵਾਲ ਦਾ ਜਵਾਬ ਤਾਂ ਦਿਆਂਗਾ, ਪਹਿਲੇ ਮੈਂ ਉੱਤੇ ਬੈਠਾਂਗਾ ਤੇ ਤੂੰ ਥੱਲੇ ਖੜਾ ਹੋਏ, ਸਾਹਮਣੇ ਜਿਸ ਤਰ੍ਹਾਂ ਮੈਂ ਖੜਿਆ ਇਸ ਤਰ੍ਹਾਂ ਤੂੰ ਖੜੇ, ਤਾਂ ਇਹਦਾ ਜਵਾਬ ਦਿੱਤਾ ਜਾਵੇਗਾ। ਉਹ ਥੱਲੇ ਹੱਥ ਜੋੜ ਕੇ ਖੜਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਤੇ ਬੈਠੇ ਨੇ ਤੇ ਕਹਿਣ ਲੱਗੇ ਦੇਖ ਲਿਆ ਰੱਬ ਕਰਦਾ ਕੀ ਹੈ? ਰੱਬ ਇਹ ਕੁਝ ਕਰਦਾ ਹੈ, ਉਹ ਪਲ ਵਿੱਚ ਹੀ ਕੁਝ ਹੋਰ ਤੋਂ ਕੁਝ ਹੋਰ ਕਰ ਦਿੰਦਾ ਹੈ। ਥੋੜ੍ਹੀ ਦੇਰ ਪਹਿਲਾਂ ਇਸ ਰਾਜ ਤੇ ਤੂੰ ਬੈਠਿਆ ਸੀ, ਮੈਂ ਖੜਾ ਸੀ, ਤੇ ਹੁਣ ਮੈਂ ਬੈਠਾ ਹੈਗਾ ਤੇ ਤੂੰ ਸਾਹਮਣੇ ਖੜੋਤਾ ਹੈ, ਰੱਬ ਇਹ ਕਰਦਾ ਹੈ। ਪਰ ਸਾਡੀ ਅੱਖਾਂ 'ਚ ਉਹ ਗੁਰਬਾਣੀ ਕਹਿੰਦੀ ਹੈ ਵੀ ਉਹ ਚਸ਼ਮਾ ਨਹੀਂ ਚੜਿਆ ਹੁੰਦਾ, ਉਹ ਐਨਕ ਨਹੀਂ, ਉਹ ਸਾਡੇ ਕੋਲ ਨਜ਼ਰ ਨਹੀਂ, ਨਜ਼ਰੀਆ ਨਹੀਂ, ਜੇ ਅਸੀਂ ਉਸ ਪਰਮਾਤਮਾ ਨੂੰ ਹਰੇਕ ਜਗ੍ਹਾ ਦੇਖ ਲਈਏ। ਪਰ ਜਿਸ ਦਿਨ ਭਗਤੀ ਵਾਲਾ ਨਜ਼ਰੀਆ ਬਣ ਗਿਆ, ਉਸ ਦਿਨ ਹਰੇਕ ਜਗ੍ਹਾ ਉਹ ਪਰਮਾਤਮਾ ਨਜ਼ਰ ਆਉਂਦਾ ਹੈ। ਫਿਰ ਦੁੱਖ ਆਵੇ, ਸੁੱਖ ਆਵੇ, ਉਸ ਮਾਲਕ ਦੀ ਰਜ਼ਾ ਵਿੱਚ ਮਨੁੱਖ ਰਹਿੰਦਾ ਹੈ। ਕਾਰੋਬਾਰ ਵਧੀਆ ਚੱਲੇ, ਘਟਿਆ ਚੱਲੇ ਥੋੜ੍ਹਾ, ਉਹ ਕਹਿੰਦਾ ਮੇਰੇ ਮਾਲਕ ਜੀ ਤੇਰੀ ਰਜ਼ਾ ਹੈ, ਜਿਵੇਂ ਤੂੰ ਰੱਖੇ ਤਿਵੇਂ ਰਹਿਣਾ ਹੈ। ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਕਹਿਣ ਲੱਗੇ ਪਿਆਰਿਓ, ਉਸ ਪਰਮਾਤਮਾ ਦਾ ਜਦੋਂ ਸੇਵਕ ਬਣ ਜਾਈਏ, ਉਹ ਪਰਮਾਤਮਾ ਆਪਣੇ ਸੇਵਕਾਂ ਦੇ ਕਾਰਜ ਆਪ ਸੰਵਾਰਦਾ ਹੈ, ਨਾਮ ਵੀ ਆਪ ਹੀ ਜਪਵਾਉਂਦਾ ਹੈ। ਕਿਉਂਕਿ ਗੁਰੂ ਅਰਜਨ ਦੇਵ ਸਾਹਿਬ ਜੀ ਕਹਿ ਰਹੇ ਨੇ, ਆਪੇ ਨਾਮ ਜਪਾਵੇ, ਆਪਣੇ ਆਪ ਹੀ ਨਾਮ ਜਪਵਾਉਂਦਾ ਹੈ, ਆਪਣੇ ਆਪ ਹੀ ਪ੍ਰੇਰਣਾ ਕਰਦਾ ਹੈ ਨਾਮ ਜਪਣ ਦੀ। ਜੈ ਜੈ ਕਾਜ ਕਿਰਤ ਸੇਵਕ ਕੀ ਤਾਂ ਤਾਂ ਉੱਠਤਾ ਵੈ, ਜੈ ਜੈ ਪਿੱਖੋਂ ਤਾਂ ਹਜੂਰ ਦੂਰ ਕਥੋਂ ਨਾ ਜਾਈ, ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ। ਐ ਮੇਰੇ ਮਨਾ, ਉਸ ਪਰਮਾਤਮਾ ਨੂੰ ਧਿਆਇਆ ਕਰ, ਉਸ ਪਰਮਾਤਮਾ ਨੂੰ ਸਿਮਰਿਆ ਕਰ। ਕਿਹੜੇ ਨੂੰ? ਜਿਹੜਾ ਪਰਮਾਤਮਾ ਸਾਰਿਆਂ ਵਿੱਚ ਰਮਿਆ ਹੋਇਆ ਹੈ, ਸਾਰਿਆਂ ਵਿੱਚ ਮੌਜੂਦ ਹੈ, ਕੀੜੇ ਤੋਂ ਲੈ ਕੇ ਹਾਥੀ ਤੱਕ ਜਰਰੇ ਜਰਰੇ 'ਚ ਮੌਜੂਦ ਹੈ, ਹਾਜ਼ਰ ਨਾਜ਼ਰ ਹੈ, ਭਰਪੂਰ ਹੈ। ਈਤ ਓਤ ਨਹੀਂ ਵਿਛੜੈ ਸੋ ਸੰਗੀ ਗਨੀਐ। ਪਰਮਾਤਮਾ ਨੂੰ ਆਪਣਾ ਸਾਥੀ ਮੰਨ ਲਓ। ਕਿਉਂ? ਕਿਉਂਕਿ ਉਹ ਪਰਮਾਤਮਾ ਨਾ ਇਸ ਲੋਕ ਵਿੱਚ ਵਿਛੜਦਾ ਹੈ ਤੇ ਨਾ ਹੀ ਪ੍ਰਲੋਕ ਵਿੱਚ ਵਿਛੜਦਾ ਹੈ। ਉਹ ਇੱਥੇ ਵੀ ਸਾਥ ਨਿਭਾਉਂਦਾ ਹੈ ਤੇ ਪ੍ਰਲੋਕ ਵਿੱਚ ਵੀ ਸਾਥ ਨਿਭਾਉਂਦਾ ਹੈ। ਪ੍ਰਲੋਕ ਪਰਾਇਆ ਲੋਕ, ਜਿੱਥੇ ਇੱਕ ਦਿਨ ਸਾਰਿਆਂ ਨੇ ਜਾਣ ਚਲੇ ਜਾਣਾ ਹੈ। ਰਾਣਾ ਰਾਉ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧੈ ਧੀਰ। ਚਲੇ ਜਾਣਾ ਇੱਕ ਦਿਨ ਸਾਰਿਆਂ ਨੇ ਇਹ ਸੰਸਾਰ ਛੱਡ ਕੇ, ਭਾਵੇਂ ਕੋਈ ਰਾਜਾ ਹੋਵੇ, ਪ੍ਰਜਾ ਹੋਵੇ, ਗਰੀਬ ਹੋਵੇ, ਅਮੀਰ ਹੋਵੇ, ਪਰ ਕਾਲ ਨੇ ਅੱਜ ਤੱਕ ਕਿਸੇ ਨੂੰ ਨਹੀਂ ਛੱਡਿਆ। ਬਸ ਵਾਰੀ ਆਉਣ ਦੀ ਦੇਰ ਹੁੰਦੀ ਹੈ। ਜਿਸ ਦੀ ਵਾਰੀ ਆ ਗਈ ਉਸਨੇ ਜਾਣਾ ਕੀ ਹੁੰਦਾ ਹੈ। ਵੱਡੇ ਵੱਡੇ ਰਿਸ਼ੀ ਮੁਨੀ, ਤਪੀ ਪੀਰ, ਪੈਗੰਬਰ, ਓਲੀਏ, ਬੜੇ ਬੜੇ ਭਗਤ ਇਸ ਸੰਸਾਰ ਵਿੱਚ ਆਏ, ਪਰ ਇੱਕ ਦਿਨ ਇਸ ਸੰਸਾਰ ਤੋਂ ਚਲੇ ਗਏ। ਭਾਓ
جس نے جنم لیا ہے اس نے ایک دن مرنا ضرور ہے، جو اس سنسار وچ آیا ہے اس نے ایک دن اس سنسار نو چھڈ کے جانا ضرور ہے۔ سو پھر پرماتما نو ساتھی بنائیے، جیڑا ایتھے وی ساتھ نبھاؤندا ہے، ہر ایک جگہ ساتھ نبھاؤندا ہے، پرلوک وچ وی ساتھ نبھاؤندا ہے۔

ਬਿਨਾ ਸਜਾਏ ਜੋ ਨਿਮਖ ਮੈਂ ਸੋ ਅਲਪ ਸੁੱਖ ਭਨੀ ਹੈ। ਇਹ ਦੁਨੀਆ ਵੀ ਸੁੱਖ ਜਿਹਦੇ ਵਿੱਚ ਅਸੀਂ ਰੱਚੇ ਮਿੱਚੇ ਰਹਿੰਦੇ ਹਾਂ, ਅੱਜ ਹੈਗੇ ਕੱਲ੍ਹ ਨਹੀਂ ਵੀ ਹੋ ਸਕਦੇ ਸੁੱਖ, ਸਦਾ ਦਿਨ ਇੱਕੋ ਜਿਹੇ ਨਹੀਂ ਰਹਿੰਦੇ ਕਿਸੇ ਦੇ ਵੀ। ਕਈ ਵਾਰ ਬਹੁਤ ਵੱਡੇ ਵੱਡੇ ਮਨੁੱਖ ਦੀ ਜ਼ਿੰਦਗੀ ਵਿੱਚ ਇਹੋ ਜਿਹਾ ਸਮਾਂ ਆ ਜਾਂਦਾ ਹੈ ਕਿ ਉਹਦੇ ਕੋਲ ਸੁੱਖ ਸੁਵਿਧਾਵਾਂ ਨਹੀਂ ਹੁੰਦੀਆਂ, ਨਹੀਂ ਰਹਿੰਦੀਆਂ। ਕਈ ਵਾਰ ਆ ਜਾਂਦਾ ਇਹੋ ਜਿਹਾ ਟਾਈਮ ਵੀ, ਕੀ ਕਹੇਗਾ ਬੰਦੇ ਤੂੰ। ਗੁਰਬਾਣੀ 'ਚ ਇਹ ਦੁਨਿਆਵੀ ਪਦਾਰਥਾਂ ਦੇ ਸੁੱਖਾਂ ਨੂੰ ਇਹ ਹੋਛੇ ਸੁੱਖ ਆਖਿਆ, ਇਹ ਛੋਟੇ ਸੁੱਖ ਨੇ। ਕਿਉਂ? ਕਹਿਣ ਲੱਗੇ ਜਿਸ ਦਿਨ ਪਰਮਾਤਮਾ ਦੇ ਨਾਮ ਦਾ ਸੁੱਖ ਤੈਨੂੰ ਮਿਲ ਗਿਆ, ਉਸਦੀ ਭਜਨ ਬੰਦਗੀ ਦਾ ਸੁੱਖ, ਉਸਦਾ ਜਿਸ ਦਿਨ ਤੈਨੂੰ ਰਸ ਬਣ ਗਿਆ ਪਿਆਰਿਆ, ਇਹ ਦੁਨਿਆਵੀ ਸੁੱਖ ਸੁਵਿਧਾਵਾਂ ਤੈਨੂੰ ਛੋਟੀਆਂ ਲੱਗਣਗੀਆਂ, ਛੋਟੀਆਂ ਲੱਗਦੀਆਂ। ਤੇ ਗੁਰਬਾਣੀ 'ਚ ਕਿਤੇ ਇਹ ਵੀ ਨਹੀਂ ਲਿਖੀ ਵੀ ਪਰਮਾਤਮਾ ਦੇ ਪਿਆਰੇ ਭੁੱਕੇ ਮਰਨ, ਨਹੀਂ ਕਿਤੇ ਨਹੀਂ ਲਿਖੇ ਵੀ ਉਹ ਭੁੱਕੇ ਮਰਦੇ ਹੋਣ। ਬਾਰ ਬਾਰ ਇੱਕ ਗੱਲ ਆਉਂਦੀ ਹੈ ਪਿਆਰਿਆ, ਤੇਰੇ ਕੋਲ ਧਨ ਭਾਵੇਂ ਜਿੰਨਾ ਹੋਵੇ ਪਰ ਉਹ ਤੇਰੀ ਮਿਹਨਤ ਦਾ ਹੋਵੇ, ਮਸ਼ਕਤ ਦਾ ਹੋਵੇ। ਫਿਰ ਕਹਿੰਦੇ ਨੇ ਉਹ ਪਰਮਾਤਮਾ ਨਾ ਇੱਥੇ ਵਿਛੁੜਦਾ ਹੈ ਤੇ ਨਾ ਪਰਲੋਕ ਵਿੱਚ ਵਿਛੁੜਦਾ। ਜਦੋਂ ਹੋਰ ਜਦੋਂ ਆਪਾਂ ਪੰਜਵੇਂ ਪਾਤਸ਼ਾਹ ਜੀ ਨੂੰ ਪੜ੍ਹਦੇ ਹਾਂ ਤੇ ਕਹਿੰਦੇ ਨੇ ਸਿਮਰੰਤ ਸੰਤ ਸਰਬਤਰ ਰਮਣੰ ਨਾਨਕ ਅਗਨਾਸਨ ਜਗਦੀ ਸੁਰੈ। ਸਿਮਰੰਤ ਸੰਤ, ਸੰਤ ਪੁਰਸ਼, ਭਲੇ ਪੁਰਸ਼, ਪਰਮਾਤਮਾ ਦੇ ਪਿਆਰੇ ਸਿਮਰਦੇ ਨੇ। ਕਿਹਨੂੰ ਸਿਮਰਦੇ ਨੇ? ਸਰਬਤਰ ਰਮਣੰ, ਜਿਹੜਾ ਪਰਮਾਤਮਾ ਸਾਰਿਆਂ ਵਿੱਚ ਰਮਿਆ ਹੋਇਆ ਹੈ, ਹਰੇਕ ਜਗ੍ਹਾ ਹੈ, ਮੌਜੂਦ ਹੈ, ਸਾਰਿਆਂ ਦੇ ਅੰਦਰ ਹੈ, ਅੰਦਰ ਵੀ ਹੈ ਬਾਹਰ ਵੀ ਹੈ, ਉਹ ਨੇੜੇ ਵੀ ਹੈ ਦੂਰ ਵੀ ਹੈ। ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ, ਜਲਕੀ ਮਾਛਲੀ ਚਰੈ ਖਜੂਰ, ਕਾਂਈ ਰੇਬਕ ਬਾਦਲਾਇਓ, ਜਿਨ ਹਰ ਪਾਇਓ ਤਿਨੈ ਛਪਾਇਓ, ਪੰਡੇ ਤੋਏ ਕਹਿ ਵੇਦ ਬਖਾਨੈ, ਮੂਰਖ ਨਾਮ ਦਿਓ ਰਾਮੈ ਜਾਣੈ। ਬੜੇ ਕਮਾਲ ਦੀ ਗੱਲ, ਆਪਣੇ ਆਪ ਨੂੰ ਮੂਰਖ ਆਖਿਆ ਭਗਤ ਨਾਮਦੇਵ ਜੀ, ਆਪਣੇ ਆਪ ਨੂੰ ਮੂਰਖ ਕਹਿ ਰਹੇ ਨੇ। ਸੁਣਨਾ ਬਹੁਤ ਸੌਖਾ ਹੈ, ਪ੍ਰਚਾਰ ਕਰਨਾ ਬਹੁਤ ਸੌਖਾ ਹੈ, ਪਰ ਆਪਣੇ ਆਪ ਨੂੰ ਮੂਰਖ ਕਹਿ ਦੇਣਾ ਬਹੁਤ ਮੁਸ਼ਕਲ ਕੰਮ ਹੈ। ਮੈਂ ਮੂਰਖ ਕੀ ਤੱਕ ਬਾਤ ਹੈ, ਕੋਟ ਪਰਾਦੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆਰੀ। ਕਹਿ ਲਿਆ ਕਰ ਪਿਆਰਿਆ, ਕੀ ਵਿਗੜਦਾ? ਉਸ ਪਰਮਾਤਮਾ ਦੇ ਦਰ ਤੋਂ ਤੂੰ ਮੂਰਖ ਬਣ ਕੇ ਮੰਗੇਗਾ ਨਾ, ਉਹਨੇ ਇਹੋ ਜਿਹੀਆਂ ਝੋਲੀਆਂ ਭਰ ਦੇਣੀਆਂ ਤੇਰੀ। ਸਤਿਗੁਰੂ ਦੇ ਦਰ ਤੇ ਆ ਕੇ ਮੂਰਖ ਬਣ ਕੇ ਮੰਗੇਗਾ ਨਾ, ਬਸ ਗੁਰੂ ਨੇ ਤੇਰੇ ਤੇ ਇੱਕ ਮਿਹਰ ਭਰੀ ਨਜ਼ਰ ਕਰ ਦਿੱਤੀ ਨਾ, ਤੇ ਇੱਥੇ ਤਾਂ ਫਿਰ ਉਹ ਦਾਤਾਂ ਮਿਲਦੀਆਂ ਨੇ। ਖਲ ਚਤੁਰਬ ਕੀਤਾ, ਖਲ ਦਾ ਭਾਅ ਹੁੰਦਾ ਬਿਲਕੁਲ ਮੂਰਖ ਹੋਵੇ ਮਨੁੱਖ, ਜਿਹਨੂੰ ਕੋਈ ਆਉਂਦਾ ਜਾਂਦਾ ਹੀ ਨਾ ਹੋਵੇ, ਮੂਰਖ ਤੋਂ ਵੀ ਮਹਾਂਮੂਰਖ ਹੋਵੇ, ਉਹ ਸੋਹਣੇ ਵਕਤਾ ਬਣ ਜਾਂਦੇ ਨੇ। ਸੋਹਣੇ ਵਕਤਾ ਪਾਓ, ਗਿਆਨ ਦੇ ਭੰਡਾਰ ਅੰਦਰ ਭਰ ਦਿੰਦੇ ਵਾਹਿਗੁਰੂ ਸਤਿਗੁਰੂ, ਬਸ ਇੱਕ ਮਿਹਰ ਭਰੀ ਨਜ਼ਰ ਦੇਖ ਤਾਂ ਲੈਣ। ਜੋ ਜੋ ਕਹੇ ਠਾਕੁਰ ਪੈ ਸੇਵਕ, ਤਤਕਾਲ ਹੋਏ ਆਵੇ। ਉਹ ਪਰਮਾਤਮਾ ਦੇਰ ਨਹੀਂ ਕਰਦਾ ਫਿਰ ਆਪਣੇ ਪਿਆਰਿਆਂ ਦੀ, ਪਰ ਕਿਤੇ ਮੰਗ ਵੀ ਉਹਨਾਂ ਦੀ ਇਹ ਦੁਨੀਆ ਵੀ ਮੰਗਾਂ ਨਹੀਂ ਹੁੰਦੀਆਂ। ਬਸ ਉਹ ਕਹਿੰਦੇ ਵਾਹਿਗੁਰੂ ਜੀ, ਜੇ ਤੂੰ ਤੁੱਠਾ ਕਿਰਪਾ ਨਿਧਾਨ, ਨਾ ਦੂਜਾ ਵੇਖਾਲ, ਇਹ ਪਾਈ ਮੂੰ ਦਾਤੜੀ, ਨਿਤ ਹਿਰਦੈ ਰੱਖਾਂ ਸੰਭਾਲ। ਉਹ ਤਾਂ ਪਰਮਾਤਮਾ ਦੇ ਨਾਮ ਨੂੰ ਪਹਿਲ ਦਿੰਦੇ ਨੇ, ਭਜਨ ਬੰਦਗੀ ਨੂੰ ਪਹਿਲ ਦਿੰਦੇ ਨੇ।
ਉਹਨਾਂ ਦਾ ਅਭਿਆਸ ਇੰਨਾ ਬਣ ਜਾਂਦਾ ਹੈ, ਅਭਿਆਸ ਕਰਦਿਆਂ ਕਰਦਿਆਂ ਕਰਦਿਆਂ ਉਹਨਾਂ ਦੇ ਅੰਦਰ ਪੂਰਨ ਤੌਰ ਤੇ ਦ੍ਰਿੜਤਾ ਬਣ ਜਾਂਦੀ ਹੈ। ਹੁਣ ਇਹ ਰੰਗ ਕਿਵੇਂ ਲੱਗਦਾ ਹੈ ਭਗਤੀ ਦਾ, ਇਹਦੇ ਵਾਸਤੇ ਵੀ ਅਭਿਆਸ ਦੀ ਲੋੜ ਪੈਂਦੀ ਹੈ। ਤੁਸੀਂ ਧਿਆਨ ਕਰਿਓ ਸਾਧ ਸੰਗਤ ਜੀ, ਕੁਝ ਬੰਦੇ ਸਵੇਰੇ ਉੱਠਦੇ ਨੇ, ਸਵੇਰੇ ਉੱਠਦੇ ਆਈ ਉਹਨਾਂ ਨੂੰ ਚਾਹ ਚਾਹੀਦੀ ਹੈ, ਉਹਨਾਂ ਦੇ ਅੰਦਰ ਨਾ ਉਹ ਚੀਜ਼ ਦ੍ਰਿੜ ਹੋ ਗਈ, ਉਹ ਗੱਲ ਦ੍ਰਿੜ ਬਣ ਗਈ ਵੀ ਮੈਂ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਵੀ ਮੈਂ ਚਾਹ ਹੀ ਪੀਣੀ, ਅਤੇ ਫਿਰ ਉਹ ਸਵੇਰੇ ਸਭ ਤੋਂ ਪਹਿਲਾਂ ਉਹਨਾਂ ਨੂੰ ਚਾਹ ਚਾਹੀਦੀ ਹੈ। ਜੇਕਰ ਨਾ ਮਿਲੇ ਉਹਨਾਂ ਦੇ ਅੰਦਰ ਹਲਚਲ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਉਸਦੀ ਆਦਤ ਬਣ ਚੁੱਕੀ, ਉਹ ਆਦਤ ਪੱਕ ਚੁੱਕੀ। ਹੁਣ ਕੁਝ ਬੰਦੇ ਹੈਗੇ ਨੇ ਸਵੇਰੇ ਉੱਠ ਕੇ ਉਹ ਚਾਹ ਨਹੀਂ ਪੀਂਦੇ, ਉਹ ਪਾਣੀ ਪੀਂਦੇ ਨੇ। ਹੁਣ ਪਾਣੀ ਵਾਲੇ ਨੂੰ ਤੁਸੀਂ ਚਾਹ ਦਿਓ ਅਤੇ ਚਾਹ ਵਾਲੇ ਨੂੰ ਪਾਣੀ ਦਿਓ ਤਾਂ ਗੱਲ ਬਣਦੀ ਨਹੀਂ। ਜਿਹੜੇ ਚਾਹ ਪੀਣ ਵਾਲੇ ਨੇ ਉਹਨਾਂ ਨੂੰ ਚਾਹ ਚੰਗੀ ਲੱਗਦੀ, ਚਾਹ ਪੀ ਕੇ ਉਹਨਾਂ ਦੀ ਭੁੱਖ ਮਿਟਣੀ। ਜਿਹੜੇ ਸਵੇਰੇ ਪਾਣੀ ਪੀਣ ਵਾਲੇ ਨੇ ਉਹਨਾਂ ਨੂੰ ਚਾਹ ਦਿਓ, ਫਿਰ ਚਾਹ ਦਾ ਸਵਾਦ ਨਹੀਂ ਆਉਂਦਾ, ਉਹ ਤਾਂ ਪਾਣੀ ਪੀ ਕੇ ਖੁਸ਼ ਨੇ। ਜਿਹੜੇ ਪਰਮਾਤਮਾ ਦੇ ਪਿਆਰੇ ਨੇ ਉਹ ਸਵੇਰੇ ਹੀ ਪਰਮਾਤਮਾ ਦਾ ਉੱਠਦਿਆਂ ਸਭ ਤੋਂ ਪਹਿਲਾਂ ਉਹਦਾ ਸ਼ੁਕਰਾਨਾ ਕਰਦੇ ਨੇ। ਮੈਂ ਹੋਰ ਜ਼ਿਕਰ ਕਰਦੇ ਹਾਂ, ਕਈ ਵਾਰ ਨਾ ਸਾਡੇ ਮਨ 'ਚ ਨਾ ਇੱਕ ਖਿਆਲ ਰਹਿੰਦਾ ਹੈ ਵੀ ਲਓ ਜੀ ਸਵੇਰੇ ਉੱਠੇ ਅਜੇ ਤਾਂ ਬਾਸ਼ੀ ਮੂੰਹ ਹੈ, ਅਜੇ ਤਾਂ ਮੂੰਹ ਨਹੀਂ ਧੋਤਾ, ਅਜੇ ਤਾਂ ਬੁਰਸ਼ ਨਹੀਂ ਕੀਤਾ, ਅਜੇ ਤਾਂ ਨਹਾਏ ਨਹੀਂ, ਵੀ ਅਜੇ ਕਿਵੇਂ ਨਾਮ ਜਪ ਲਿਆਂਗੇ। ਪਿਆਰਿਆ ਕਦੇ ਧਿਆਨ ਕੀਤਾ, ਇਹ ਤੇਰਾ ਸਰੀਰ ਸਾਰਾ ਹੀ ਗੰਦਾ ਹੈਗਾ, ਅੰਦਰ ਬੜਾ ਗੰਦ ਭਰਿਆ ਹੋਇਆ, ਨਹਾ ਧੋ ਕੇ ਕਿਹੜਾ ਅੰਦਰ ਦੀ ਗੰਦਗੀ ਬਾਹਰ ਨਿਕਲ ਜਾਂਦੀ ਹੈ, ਨਹੀਂ ਨਿਕਲਦੀ, ਅੰਦਰ ਹੀ ਪਈ ਹੁੰਦੀ। ਤੇਰੇ ਸਰੀਰ ਦੇ ਨੌ ਦਰਵਾਜ਼ੇ ਨੇ, ਨੌ ਦੇ ਨੌ ਦਰਵਾਜ਼ੇ ਇਹ ਗੰਦ ਸੁੱਟਦੇ ਨੇ ਬਾਹਰ। ਨਹਾ ਧੋ ਕੇ ਥੋੜ੍ਹੀ ਦੇਰ ਬਾਅਦ ਅੱਖਾਂ 'ਚ ਮੈਲ ਨਹੀਂ ਆਉਂਦੀ, ਫਿਰ ਵੀ ਆਉਂਦੀ ਆ, ਦਿਨੇ ਵੀ ਮੈਲ ਆਉਂਦੀ ਹੈ, ਕੰਨਾਂ 'ਚ ਮੈਲ ਆਉਂਦੀ ਹੈ, ਨਾਸਕਾਂ 'ਚ ਮੈਲ ਨਿਕਲਦੀ ਹੈ, ਅਤੇ ਮੂੰਹ 'ਚ ਥੁੱਕ ਨਿਕਲਦਾ ਹੈ। ਭਾਉ ਇਹ ਵੀ ਤੇਰੇ ਨੌ ਦਰਵਾਜ਼ੇ ਨੇ, ਨੌ ਦੇ ਨੌ ਗੰਦੇ ਨੇ, ਫਿਰ ਕਿੱਥੇ ਤੂੰ ਸੁਚਮਤਾ ਦੀ ਗੱਲ ਕਰਦਾ ਪਿਆਰੇ ਆ, ਕਦੇ ਅੰਦਰ ਦੀ ਸੁਚਮਤਾ ਬਣਾ। ਪਰ ਬੰਦਾ ਹੈਗਾ ਬਾਹਰ ਦੀ ਸੁਚਮਤਾ ਨੂੰ ਜ਼ਿਆਦਾ ਮੁੱਖ ਰੱਖਦਾ ਹੈ। ਅਤੇ ਫਿਰ ਵੀ ਅੰਮ੍ਰਿਤ ਵੇਲੇ ਉੱਠਦੇ ਆਈ ਤੂੰ ਕਿਉਂ ਨਹੀਂ ਸ਼ੁਕਰਾਨਾ ਕਰ ਸਕਦਾ, ਵਾਹਿਗੁਰੂ ਜੀ ਦਾ ਸਭ ਤੋਂ ਪਹਿਲਾ ਕੰਮ ਤੇਰਾ ਹੈ ਉੱਠਦੇ ਆਈ ਉਸ ਮਾਲਕ ਦਾ ਸ਼ੁਕਰਾਨਾ ਕਰਿਆ ਕਰ। ਵਾਹਿਗੁਰੂ ਜੀ ਤੇਰੇ ਪਾਣੇ ਵਿੱਚ ਰਹਿਣ ਬਹੁਤ ਸੋਹਣੀ ਕੱਟੀ ਹੈ, ਬਹੁਤ ਸੋਹਣੀ ਨਿੰਦਰ ਆਈ ਹੈ, ਮੇਰੇ 'ਤੇ ਕਿਰਪਾ ਕਰੀ, ਮੇਰਾ ਇਹ ਦਿਨ ਵੀ ਸੋਹਣਾ ਨਿਕਲੇ। ਅਤੇ ਸੱਚ ਜਾਣੀਓ ਸਾਧ ਸੰਗਤ ਜੀ, ਜਿਹੜਾ ਬੰਦਾ ਭਾਵਨਾ ਲੈ ਕੇ ਅੰਮ੍ਰਿਤ ਵੇਲੇ ਵਾਹਿਗੁਰੂ ਜੀ ਦੇ ਚਰਨਾਂ 'ਚ ਇਹ ਅਰਦਾਸ ਕਰੇ ਮੇਰੇ ਮਾਲਕਾਂ ਮੈਨੂੰ ਮੰਦੇ ਕਰਮਾਂ ਤੋਂ ਹਰ ਵੇਲੇ ਬਚਾ ਕੇ ਰੱਖੀ ਅਤੇ ਮੈਨੂੰ ਚੰਗੇ ਪਾਸੇ ਲਾਈ, ਸੱਚ ਜਾਣੀਓ ਉਹ ਪਰਮਾਤਮਾ ਫਿਰ ਉਸਨੂੰ ਮੰਦੇ ਪਾਸੇ ਤੋਂ ਬਚਾ ਕੇ ਰੱਖਦਾ ਹੈ ਅਤੇ ਸਾਰੇ ਦਿਨ ਉਸਨੂੰ ਫਿਰ ਚੰਗੇ ਪਾਸੇ ਤੋੜ ਕੇ ਰੱਖਦਾ। ਅਤੇ ਜਿਹੜੀ ਅਭਿਆਸ ਦੀ ਗੱਲ ਚੱਲ ਰਹੀ ਸੀ ਵੀ ਅਭਿਆਸ ਦੀ ਗੱਲ ਇਹ ਹੈ ਕਿ ਜਿਸ ਨੂੰ ਅਭਿਆਸ ਬਣ ਗਿਆ ਵੀ ਮੈਂ ਸਵੇਰੇ ਉੱਠ ਕੇ ਮੈਂ ਸਭ ਤੋਂ ਪਹਿਲਾਂ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ, ਉਹ ਫਿਰ ਦੁਨੀਆ ਵੀ ਗੱਲਾਂ ਉਸਨੂੰ ਚੇਤੇ ਨਹੀਂ ਆਉਂਦੀ, ਦੁਨੀਆਵੀ ਕੰਮ ਕਾਰ ਚੇਤੇ ਨਹੀਂ ਆਉਂਦੇ, ਉਸਨੂੰ ਸਭ ਤੋਂ ਪਹਿਲਾਂ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚੇਤੇ ਆਉਂਦਾ, ਤਾਂ ਸਕੂਨ ਮਿਲਦਾ ਵੀ ਮੈਂ ਆਪਣੇ ਮਾਲਕ ਦਾ ਸ਼ੁਕਰਾਨਾ ਕਰ ਲਿਆ। ਜਿਵੇਂ ਸਾਡਾ ਨਾਸ਼ਤੇ ਦਾ ਟਾਈਮ ਹੁੰਦਾ ਹੈ, ਅਸੀਂ ਟਾਈਮ ਰੱਖਿਆ ਹੋਇਆ ਹੁੰਦਾ ਹੈ,
ਵੀ ਇੰਨੇ ਕੁ ਵਜੇ ਮੈਂ 8 ਵਜੇ ਮੈਂ ਕੰਮ ਨੂੰ ਨਿਕਲਣਾ, 7 ਵਜੇ ਮੈਂ ਨਾਸ਼ਤਾ ਕਰ ਲੈਣਾ, ਅਤੇ 7 ਵਜੇ ਨਾਸ਼ਤਾ ਚੇਤੇ ਰਹਿੰਦਾ ਨਾ, ਫਿਰ ਵੀ 7 ਵਜੇ ਬਾਰ ਬਾਰ ਚੇਤੇ ਆਉਂਦਾ, ਜੇ ਨਾ ਮਿਲੇ ਬੰਦਾ ਤੜਪ ਉੱਠਦਾ ਹੈ। ਇਸੇ ਤਰ੍ਹਾਂ ਪਰਮਾਤਮਾ ਦੇ ਪਿਆਰਿਆਂ ਨੇ ਜਿਹੜੇ ਆਪਣੇ ਅਭਿਆਸ ਦਾ ਸਮਾਂ ਰੱਖਿਆ ਹੁੰਦਾ ਹੈ, ਜੇਕਰ ਉਹ ਸਮਾਂ ਐਵੇਂ ਲੰਘ ਜੇ ਤਾਂ ਸੱਚ ਜਾਣੀਓ ਉਹ ਵੀ ਤੜਪ ਉੱਠਦੇ ਨੇ, ਉਹਨਾਂ ਨੂੰ ਵੀ ਵਾਰ ਵਾਰ ਚੇਤੇ ਆਉਂਦਾ ਨਹੀਂ, ਇਹ ਸਮਾਂ ਤਾਂ ਮੇਰਾ ਭਜਨ ਬੰਦਗੀ ਦਾ ਹੈ, ਮੇਰੇ ਮਾਲਕ ਦੀ ਇਬਾਦਤ ਕਰਨ ਦਾ ਹੈ, ਉਸ ਸਮੇਂ ਨੂੰ ਨਹੀਂ ਭੁੱਲਦੇ, ਫਿਰ ਚੇਤੇ ਰਹਿੰਦਾ ਹੈ, ਕਿਉਂਕਿ ਅਭਿਆਸੀ ਬਣ ਗਏ, ਆਦਤ ਬਣ ਗਈ। ਕਰਤ ਕਰਤ ਅਭਿਆਸ ਕੇ ਜਨਮਤ ਹੋਤ ਸੁਜਾਨ, ਰਸਰੀ ਆਵਤ ਜਾਤ ਹੈ ਸਰ ਪਰ ਪਰਤ ਨਿਸ਼ਾਨ। ਅਭਿਆਸ ਕਰਦਿਆਂ ਕਰਦਿਆਂ ਕੀ ਹੁੰਦਾ, ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ, ਅਵਿਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ। ਪਰਮਾਤਮਾ ਦੇ ਪਿਆਰੇ ਖੋਜਦਿਆਂ ਖੋਜਦਿਆਂ ਖੋਜਦਿਆਂ ਉਸ ਪਰਮਾਤਮਾ ਦੀ ਅਸਲੀਅਤ ਨੂੰ ਜਾਣ ਲੈਂਦੇ ਨੇ। ਕੀ ਜਾਣਦੇ ਨੇ? ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਧਾਰੇ। ਉਹਨਾਂ ਨੂੰ ਸਮਝ ਲੱਗ ਗਈ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੇ ਕਿਰਪਾ ਮਹਿ ਸੋਕ ਘਨੇਰੇ। ਇਹ ਖੋਜਿਆ ਜੀ ਉਹਨਾਂ ਨੇ, ਪਰਮਾਤਮਾ ਦੇ ਪਿਆਰਿਆਂ ਨੇ ਇਹ ਖੋਜਿਆ, ਮਾਲਕਾ ਤੇਰੇ ਤੋਂ ਬਿਨਾਂ ਸਾਡੀ ਕੋਈ ਹੋਂਦ ਨਹੀਂ, ਜੇ ਤੂੰ ਰਹਿਮਤ ਨਾ ਕਰੇ, ਜੇ ਤੂੰ ਕਿਰਪਾ ਨਾ ਕਰੇ, ਫਿਰ ਬਸ ਅਸੀਂ ਇੱਕ ਸਿਰਫ ਮਿੱਟੀ ਦੇ ਪੁੱਤਲੀ ਹੈਗੇ, ਇਸ ਤੋਂ ਜ਼ਿਆਦਾ ਹੋਰ ਕੁਝ ਵੀ ਨਹੀਂ। ਜੇ ਤੂੰ ਰਹਿਮਤ ਨਾ ਕਰੇ, ਜੇ ਤੂੰ ਕਿਰਪਾ ਨਾ ਕਰੇ, ਤੇ ਗੁਰਦੇਵ ਪਾਤਸ਼ਾਹ ਜੀ ਕਹਿ ਰਹੇ ਨੇ, ਕਹਿਣ ਲੱਗੇ, ਹਰ ਜਨ ਰਾਖੇ ਗੁਰ ਗੋਬਿੰਦ। ਸਤਿਗੁਰੂ ਜੀ, ਉਹ ਪਰਮਾਤਮਾ ਜੀ ਆਪਣੇ ਸੇਵਕਾਂ ਦੀ ਆਪ ਇੱਜ਼ਤ ਰੱਖਦੇ ਨੇ। ਕਹਿਣ ਲੱਗੇ ਕਿਵੇਂ ਰੱਖਦੇ ਨੇ? ਸਵਾਲ ਵੀ ਬਣ ਜਾਂਦਾ ਵੀ ਪਰਮਾਤਮਾ ਤੇ ਸਤਿਗੁਰੂ ਜੀ ਆਪਣੇ ਪਿਆਰਿਆਂ ਦੀ ਇੱਜ਼ਤ ਕਿਵੇਂ ਰੱਖਦੇ ਨੇ? ਕਹਿਣ ਲੱਗੇ, ਕੰਠ ਲਾਏ ਔਗੁਣ ਸਭ ਮਿੱਟੇ। ਕੰਠ ਲਾਏ ਆਪਣੇ ਗੱਲ ਨਾਲ ਲਾ ਕੇ, ਫਿਰ ਧਿਆਨ ਕਰੀਓ ਸਾਧ ਸੰਗਤ ਜੀ। ਇੱਕ ਮਾਂ ਜਾਂ ਇੱਕ ਪਿਤਾ, ਕਿਉਂਕਿ ਗੁਰਬਾਣੀ 'ਚ ਪਰਮਾਤਮਾ ਨੂੰ ਮਾਂ ਵੀ ਆਖਿਆ ਅਤੇ ਪਿਤਾ ਵੀ ਆਖਿਆ, ਹਰਜੀ ਮਾਤਾ ਹਰਜੀ ਪਿਤਾ ਹਰਜੀ ਉਹ ਪ੍ਰਤਪਾਲਕ, ਹਰਜੀ ਮੇਰੀ ਸਾਰ ਕਰੇ ਹਮ ਹਰ ਕੇ, ਬਾਲਕ ਸਹਿਜੇ ਸਹਿਜ ਖਿਲਾਇੰਦਾ ਨਹੀਂ ਕਰਦਾ ਆਲਕ। ਪਰਮਾਤਮਾ ਆਲਸ ਨਹੀਂ ਕਰਦਾ ਸਾਡੀ ਸੰਭਾਲ 'ਚ, ਅਸੀਂ ਆਲਸ ਕਰ ਜਾਂਦੇ ਹਾਂ ਨਾਮ ਜਪਣ 'ਚ, ਉਹਦੀ ਭਜਨ ਬੰਦਗੀ ਕਰਨ 'ਚ ਅਸੀਂ ਆਲਸ ਕਰ ਜਾਂਦੇ ਹਾਂ, ਪਰ ਉਹ ਪਰਮਾਤਮਾ ਸਾਡੀ ਸੰਭਾਲ 'ਚ ਕਦੇ ਨਹੀਂ ਆਲਸ ਕਰਦਾ। ਫਿਰ ਜਿਵੇਂ ਇੱਕ ਮਾਂ ਮਾਤਾ ਪਿਤਾ ਆਪਣੇ ਬੱਚੇ ਦੀ ਸੰਭਾਲ ਕਰਦੇ ਨੇ, ਉਸ ਤੋਂ ਵੀ ਜ਼ਿਆਦਾ ਚੰਗੇ ਸੋਹਣੇ ਢੰਗ ਨਾਲ ਉਹ ਵਾਹਿਗੁਰੂ ਆਪਣੇ ਬੱਚਿਆਂ ਦੀ, ਕਿਹੜੇ ਬੱਚੇ? ਜਿਹੜੇ ਉਹਦੇ ਸੇਵਕ ਬਣ ਗਏ, ਜਿਹੜੇ ਉਹਦੇ ਪਿਆਰੇ ਬਣ ਗਏ, ਜਿਹੜੇ ਉਹਦੇ ਭਗਤ ਬਣ ਗਏ, ਉਹ ਸਾਰੇ ਉਹਦੇ ਬੱਚੇ ਨੇ। ਹੁਣ ਧਿਆਨ ਕਰੀਓ ਸਾਧ ਸੰਗਤ ਜੀ, ਹੋਰ ਥੋੜ੍ਹਾ ਜਿਹਾ ਬਰੀਕੀ ਵਿੱਚ ਜਾਈਏ। ਜਿਸ ਤਰ੍ਹਾਂ ਦੀ ਸੰਭਾਲ ਅਸੀਂ ਆਪਣੇ ਬੱਚਿਆਂ ਦੀ ਕਰਦੇ ਹਾਂ, ਕਦੇ ਦੂਜਿਆਂ ਬੱਚਿਆਂ ਦੇ ਬਾਰੇ ਵੀ ਇਹ ਸੋਚ ਹੁੰਦੀ ਹੈ ਸਾਡੀ ਵੀ ਦੂਜਿਆਂ ਦੇ ਬੱਚੇ ਵਾਸਤੇ ਵੀ ਕੁਝ ਕਰੀਏ? ਬੜੀ ਸਮਝਣ ਵਾਲੀ ਗੱਲ ਹੈ। ਜੋ ਸੁੱਖ ਅਸੀਂ ਆਪਣੇ ਬੱਚਿਆਂ ਨੂੰ ਦਿੰਦੇ ਹਾਂ, ਕਦੇ ਦੂਜਿਆਂ ਦੇ ਬੱਚੇ ਵਾਸਤੇ ਵੀ ਅਸੀਂ ਚਾਹੁੰਦੇ ਹਾਂ ਵੀ ਦੂਜੇ ਦੇ ਬੱਚੇ ਨੂੰ ਵੀ ਇਹ ਸੁੱਖ ਦੇ ਦਈਏ, ਦਿੰਦੇ ਹਾਂ? ਨਹੀਂ ਦੇ ਸਕਦਾ, ਸਾਰੀ ਕਮਾਈ ਆਪਣੇ ਬੱਚਿਆਂ 'ਤੇ ਖਰਚ ਕਰ ਦਿੰਦਾ। ਦੂਜਿਆਂ ਦੇ ਬੱਚੇ 'ਤੇ ਤਾਂ 10 ਰੁਪਏ ਵੀ ਖਰਚ ਕਰਨੇ ਔਖੇ ਪੈਂਦੇ, 10 ਵਾਰ ਸੋਚਦਾ ਬੰਦਾ ਕਿ ਆਪਣੇ ਬੱਚਿਆਂ ਦੇ ਉੱਤੇ ਸਾਰੀ ਕਮਾਈ ਲੁਟਾਈ ਜਾਂਦਾ, ਸਾਰੀ ਕਮਾਈ ਖਰਚੀ ਜਾਂਦਾ, ਕਿਉਂ? ਉਹ ਆਪਣੇ ਨੇ। ਜਿਸ ਦਿਨ ਤੂੰ ਪਿਆਰਿਆ ਪਰਮਾਤਮਾ ਦਾ ਬੱਚਾ ਬਣ ਗਿਆ, ਫਿਰ ਦੇਖ ਤਾਂ ਸਹੀ ਪਰਮਾਤਮਾ ਕਿਵੇਂ ਤੈਨੂੰ ਸਭ ਕੁਝ ਲੁਟਾਉਂਦਾ ਹੈ। ਇਹ ਮੈਂ ਨਹੀਂ ਕਹਿੰਦਾ, ਗੁਰਬਾਣੀ ਕਹਿੰਦੀ ਹੈ।
ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੂੰਹ ਛੰਦਾ, ਤੁਦ ਸਭ ਕਿਛ ਮੈਨੂੰ ਸੋਪਿਆ ਜਾਂ ਤੇਰਾ ਬੰਦਾ। ਲਕਸ਼ਮੀ ਤੋਟ ਨਾ ਆਵੇ ਜਿਹਦੇ ਪਿੱਛੇ ਅਸੀਂ ਸਾਰੇ ਦਿਨ ਦੌੜਦੇ ਹਾਂ, ਜਿਹਦੇ ਕਰਕੇ ਸਾਰੇ ਦੇਸਾਂ ਵਿਦੇਸਾਂ ਤੱਕ ਜਾਂਦੇ ਨੇ, ਆਪਣੇ ਪਰਿਵਾਰ ਤੋਂ ਦੂਰ ਹੋ ਜਾਂਦੇ ਨੇ, ਬੱਚਿਆਂ ਨੂੰ ਪੜ੍ਹਾਈ ਲਿਖਾਈ ਵਾਸਤੇ ਵਿਦੇਸਾਂ 'ਚ ਭੇਜਦੇ ਨੇ। ਕਿਉਂ? ਮੇਰਾ ਬੱਚਾ ਪੜ੍ਹ ਲਿਖ ਕੇ ਸੋਹਣੀ ਜੋਬ 'ਤੇ ਲੱਗੇਗਾ, ਜ਼ਿਆਦਾ ਪੈਸੇ ਕਮਾਵੇਗਾ। ਅਤੇ ਗੁਰਦੇਵ ਕਹਿੰਦੇ, ਕਹਿਣ ਲੱਗੇ, ਪਿਆਰਿਆ ਕਦੇ ਉਸ ਪਰਮਾਤਮਾ ਦਾ ਬੱਚਾ ਬਣ ਕੇ ਤਾਂ ਦੇਖ, ਉਸਦੇ ਭਰੋਸੇ 'ਤੇ ਰਹਿ ਕੇ ਤਾਂ ਦੇਖ। ਲਖਮੀ ਤੋਟ ਨਾ ਆਵਈ ਖਾਏ ਖਰਚ ਰਵੰਦਾ, ਜਿੰਨਾ ਮਰਜ਼ੀ ਖਾ ਲਈ ਖਰਚ ਲਈ ਤੋਟਾ ਨਹੀਂ ਆਵੇਗਾ। ਪਰ ਕਿਤੇ ਸੱਚੇ ਦਿਲੋਂ ਇੱਕ ਵਾਰ ਉਹਦਾ ਹੋ ਕੇ ਤਾਂ ਦੇਖ ਤੂੰ, ਫਿਰ ਤੈਨੂੰ ਕੋਈ ਮੁਥਾਜੀ ਨਹੀਂ, ਫਿਰ ਨਹੀਂ ਕੋਈ ਮੁਥਾਜੀ। ਸਾਰੀ ਦੁਨੀਆਂ ਦਾ ਮਾਲਕ ਨਾਲ ਹੋਵੇ, ਜਿਹਦਾ ਮਾਤਾ ਪਿਤਾ ਸਾਰੀ ਦੁਨੀਆਂ ਦਾ ਮਾਲਕ ਹੋਵੇ, ਫਿਰ ਉਸਨੂੰ ਕਿਸ ਚੀਜ਼ ਦੀ ਘਾਟ ਰਹੇਗੀ। ਕੰਠ ਲਾਏ ਔਗੁਣ ਸਭ ਮਿੱਟੇ, ਆਪਣੇ ਗਲ ਨਾਲ ਲਾ ਕੇ, ਆਪਣੀ ਗਲ ਵਕੜੀ ਵਿੱਚ ਲੈ ਕੇ, ਆਪਣੇ ਪਿਆਰਿਆਂ ਦੇ ਸਾਰੇ ਕਿੱਤੇ ਪਾਪ, ਉਹਨਾਂ ਦੇ ਜਿਹੜੇ ਅਵਗੁਣ ਨੇ ਉਹ ਸਾਰੇ ਕੱਟ ਦਿੰਦੇ ਵਾਹਿਗੁਰੂ ਜੀ। ਸਤਿਗੁਰੂ ਜੀ ਵੀ ਦਿਆਲ ਪੁਰਖ ਬਖਸ਼ੰਦ, ਕਿਉਂਕਿ ਉਹ ਸਰਬ ਵਿਆਪਕ ਪਰਮਾਤਮਾ ਬੜਾ ਬਖਸ਼ੰਦ ਹੈ। ਦੁਨੀਆਵੀ ਤੌਰ 'ਤੇ ਕੋਈ ਗਲਤੀ ਕਰ ਦੇ ਤੇ ਫਿਰ ਮਾਫ਼ੀ ਮੰਗੋ, ਹੋ ਸਕਦਾ ਸ਼ਾਇਦ ਦੁਨੀਆ ਵੀ ਬੰਦਾ ਮਾਫ਼ ਨਾ ਕਰੇ, ਪਰ ਜੇ ਪਰਮਾਤਮਾ ਦੇ ਚਰਨਾਂ 'ਚ ਸਾਰੇ ਦਿਨ ਕੰਮ ਕਾਰ ਕਰਕੇ ਸ਼ਾਮ ਨੂੰ ਅਰਦਾਸ ਕਰੀਏ ਨਾ, ਮੇਰੇ ਵਾਹਿਗੁਰੂ ਜੀ, ਮੇਰੇ ਸਤਿਗੁਰੂ ਸੱਚੇ ਪਾਤਸ਼ਾਹ, ਸਵੇਰ ਤੋਂ ਲੈ ਕੇ ਸ਼ਾਮ ਤੱਕ ਬੇਅੰਤ ਭੁੱਲਾਂ ਚੁੱਕਾਂ ਹੋ ਗਈਆਂ। ਇਹਦੇ 'ਚ ਵੀ ਦੋ ਗੱਲਾਂ ਹੈਗੀਆਂ, ਇੱਕ ਤਾਂ ਇਹ ਹੈ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ, ਇਟ ਇਜ਼ ਡਾਊਟਫੁੱਲ। ਸਤਿਗੁਰੂ ਜੀ, ਹੋ ਵੀ ਸਕਦੀ, ਭੁੱਲਾਂ ਚੁੱਕਾਂ ਨਹੀਂ ਵੀ ਹੋ ਸਕਦੀ, ਇਹਦਾ ਭਾਵ ਤਾਂ ਇਹ ਵੀ ਹੋ ਵੀ ਸਕਦੀਆਂ ਨੇ, ਨਹੀਂ ਵੀ ਹੋ ਸਕਦੀ, ਪਰ ਨਹੀਂ। ਅਰਦਾਸ ਤਾਂ ਇਹ ਬਣਦੀ ਹੈ, ਸਤਿਗੁਰੂ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਿਚਰਦੀਆਂ ਬੇਅੰਤ ਭੁੱਲਾਂ ਚੁੱਕਾਂ ਹੋ ਗਈਆਂ ਹਨ, ਮੁਆਫ਼ ਕਰ ਦੇਣੀਆਂ, ਅੱਗਾਂ ਤੋਂ ਸੁਮਤ ਬਖਸ਼ਣੀ, ਅੱਗੇ ਵਾਸਤੇ ਸੁਮਤ ਬਖਸ਼ੀ, ਫਿਰ ਉਹ ਵਾਹਿਗੁਰੂ ਜੀ ਮਾਫ਼ ਕਰ ਦਿੰਦਾ ਹੈ। ਕੰਠ ਲਾਏ ਔਗੁਣ ਸੁਭ ਮਿੱਟੇ, ਦਿਆਲ ਪੁਰਖ ਬਖਸ਼ੰਦ, ਤੇ ਕਹਿਣ ਲੱਗੇ, ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ। ਜਿਸ ਪਰਮਾਤਮਾ ਨੇ, ਉਸ ਪਰਮਾਤਮਾ ਨੇ ਨਾ ਉਹਦੀ ਜਿਹੜੀ ਪਾਵਰ ਹੈ ਉਹ ਚਾਰ ਦਿਸ਼ਾਵਾਂ ਵਿੱਚ ਟਿਕਾਈ ਹੋਈ ਹੈ, ਆਪਣੀ ਸੱਤਿਆ, ਆਪਣੀ ਤਾਕਤ, ਆਪਣੀ ਪਾਵਰ, ਭਾਵ ਇਵੇਂ ਕਹਿ ਲਈ ਵੀ ਸਾਰੇ ਸੰਸਾਰ 'ਚ ਉਸ ਪਰਮਾਤਮਾ ਨੇ ਆਪਣੀ ਸੱਤਿਆ, ਆਪਣੀ ਤਾਕਤ ਟਿਕਾਈ ਹੋਈ ਹੈ। ਕਹਿਣ ਲੱਗੇ, ਚਤੁਰ ਦਿਸ਼ਾ ਕੀਨੋ ਬਲ ਆਪਣੋ ਸਿਰ ਉੱਪਰ ਕਰ ਧਾਰਿਓ। ਸਿਰ ਉੱਪਰ ਆਪਣੇ ਪਿਆਰਿਆਂ ਦੇ ਸਿਰ ਦੇ ਉੱਤੇ ਕੀ ਕਰਦਾ ਹੈ? ਮੇਰ ਭਰਿਆ ਹੱਥ ਰੱਖਦਾ ਹੈ। ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰੀਓ। ਆਪਣੇ ਪਿਆਰਿਆਂ ਨੂੰ ਮੇਰ ਭਰੀ ਨਜ਼ਰ ਨਾਲ ਜਦੋਂ ਉਹ ਵੇਖਦਾ ਹੈ, ਕਹਿਣ ਲੱਗੇ, ਉਹਨਾਂ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ। ਕਿ ਅਖਿਲੇ ਪਦੇ ਵਿੱਚ ਗੁਰਦੇਵ ਕਹਿੰਦੇ ਨੇ, ਜੋ ਮੰਗ ਹੈ ਠਾਕੁਰ ਆਪਣੇ ਤੇ। ਉਸ ਪਰਮਾਤਮਾ ਦੇ ਪਿਆਰੇ ਜੋ ਵੀ ਆਪਣੇ ਪਰਮਾਤਮਾ ਤੋਂ ਮੰਗਦੇ ਨੇ, ਸੋਈ ਸੋਈ ਦੇਵੈ, ਉਹੀ ਕੁਝ ਉਹਨਾਂ ਨੂੰ ਦੇਈ ਜਾਂਦਾ ਹੈ। ਨਾਨਕ ਦਾ ਕੱਕਾ ਬਿਲਕੁਲ ਮੁਕਤਾ ਹੈ, ਸੰਬੋਧਨ ਹੈ, ਹੇ ਨਾਨਕ ਦਾਸ ਮੁਕਤੇ ਜੋ ਬੋਲੈ ਈ ਖਾਂ ਊ ਖਾਂ, ਸੱਚ ਹੋਵੇ ਪਰਮਾਤਮਾ ਦਾ ਦਾਸ, ਪਰਮਾਤਮਾ ਦਾ ਸੇਵਕ, ਜੋ ਕੁਝ ਆਪਣੇ ਮੂੰਹੋਂ ਵੀ ਬੋਲ ਦੇ ਉਹ ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਸੱਚ ਹੁੰਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਹ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਸ ਜਾਵੇ, ਫਿਰ ਇਹ ਲੋਕ ਸੁਖੀ ਹੈ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ, ਭੁੱਲਾਂ ਚੁੱਕਾਂ ਦੀ ਖਿਮਾਂਗ ਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕੋ ਅੰਕਾਰ, ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸਿੱਤੀ।

ਨਾਨਕ ਮਨ ਮੇਰੇ ਸਦਾ ਰਖੋ ਹਰ ਨਾਲੇ ਸਾਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕਿਸ਼ੈ ਜਿਸਦੇ ਸੁ ਪਾਵੈ ਸਦਾ ਸੁਖ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕਹਿ ਮਨ ਵਸਿਆ ਵਾਂਝੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸਿੰਘ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮਾਂ ਦੇ ਦੀਵਾਨਾਂ ਵਿੱਚ ਜਿਸ ਤਰ੍ਹਾਂ ਆਪ ਸੰਗਤਾਂ ਨੂੰ ਬੇਨਤੀਆਂ ਕਰਦੇ ਆ ਰਹੇ ਸੀ, ਕੱਲ੍ਹ ਤੋਂ ਆਪਣੇ ਕੋਲ ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਜੀ ਪਹੁੰਚੇ ਹੋਏ ਹਨ। ਸੋ ਚਾਰ ਦੀਵਾਨ ਉਹਨਾਂ ਦੇ ਸ਼ਾਮ ਦੇ ਬਾਕੀ ਹਨ ਸ਼ੁੱਕਰਵਾਰ ਤੀਕਰ। ਸੋ ਆਪ ਸੰਗਤਾਂ ਨੂੰ ਬੇਨਤੀ, ਆਪ ਜੀ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੁਨੀ ਸਹਿਬਨ ਗੁਰਪ੍ਰਸਾਦ ਜਪ ਆਦ ਸੱਚ ਜਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

रखो रखणी हार दयाला नानक करके गुली रखो रखणी हार दयाला

ਕਲੰਦਰ ਬੇਸ਼ਬਦ ਪਰਮਾਤਮਾ ਦੀ ਜੋਤ ਘੱਟ ਘੱਟ ਅੰਦਰ ਵਿਆਪ ਰਹੀ, ਹਰ ਜ਼ਰੇ ਜ਼ਰੇ ਅੰਦਰ ਵਿਆਪਕ ਮਾਨ ਪ੍ਰਭੂ ਸਰਬ ਜਗ੍ਹਾ ਦੇ ਉੱਪਰ ਰਮਿਆ ਹੋਇਆ ਨਜ਼ਰ ਆਉਂਦਾ। ਹਜ਼ੂਰ ਗਰੀਬ ਨਵਾਜ ਧੰਨ ਧੰਨ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਨੇ ਰਮੇ ਹੋਏ ਪਰਮਾਤਮਾ ਨੂੰ ਇਉਂ ਫਰਮਾਨ ਕੀਤਾ ਕਿ ਉਹ ਜਲ ਅੰਦਰ, ਥਲ ਅੰਦਰ, ਮਹੀ ਆਕਾਸ਼, ਅਲ ਧਰਤੀ ਦੇ ਸਾਰੇ ਹਿਰ ਜਗ੍ਹਾ ਦੇ ਉੱਪਰ ਪਰਮਾਤਮਾ ਵਿਆਪਕ ਮਨ, ਜਲ ਥਲ ਮਹੀ ਅਲ ਪੂਰੇ ਆ, ਸਵਾਮੀ ਸਿਰਜਣ ਹਾਰ, ਅਣਖ ਭਾਂਤ ਹੋਏ ਪਸਰੇ ਆ ਨਾਨਕ ਇੱਕ ਅੰਕਾਰ। ਇੱਕ ਪਰਮਾਤਮਾ ਸਾਰੀ ਜਗ੍ਹਾ ਦੇ ਅੰਦਰ ਰਮਿਆ ਹੋਇਆ ਨਜ਼ਰ ਆ ਰਿਹਾ। ਇਹ ਐਸੇ ਰਮੇ ਹੋਏ ਪਰਮਾਤਮਾ ਨੂੰ ਭਗਤ ਨਾਮਦੇਵ ਨੇ ਆਪਣੀ ਪਾਵਨ ਗੁਰਬਾਣੀ ਦੇ ਅੰਦਰ ਬੜਾ ਸੁੰਦਰ ਫਰਮਾਨ ਕੀਤਾ, ਜਿਸ ਨੂੰ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਨੇ ਪ੍ਰਵਾਨ ਕੇ ਬੜਾ ਸੁੰਦਰ ਫਰਮਾਨ ਕੀਤਾ। ਮੇਰਾ ਗੋਬਿੰਦ ਸਭ ਜਗ੍ਹਾ ਦੇ ਉੱਪਰ ਵਿਆਪਕ ਮਨ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਣਨ ਕੋਈ। ਗੋਬਿੰਦ ਅਕਾਲ ਪੁਰਖ ਪਰਮਾਤਮਾ ਤੋਂ ਬਗੈਰ ਕੋਈ ਸੰਸਾਰ ਦਾ ਜ਼ਰਾ, ਕੋਈ ਸੰਸਾਰ ਦਾ ਕੋਨਾ ਖਾਲੀ ਨਹੀਂ, ਹਰ ਇੱਕ ਜਗ੍ਹਾ ਦੇ ਉੱਪਰ ਰਮਿਆ ਹੋਇਆ, ਬਲਕਿ ਊਚ ਨੀਚ ਦੇ ਅੰਦਰ ਉਹਦੀ ਜੋਤ ਹੈ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਹਨ, ਘੱਟ ਘੱਟ ਮੈਂ ਹਰਜੂ ਬਸੈ ਸੰਤਨ ਕਹਿਓ ਗੁਰ। ਐਸੇ ਨੂੰ ਹਜ਼ੂਰ ਗਰੀਬ ਨਵਾਜ ਆਪਣੀ ਪਾਵਨ ਗੁਰਬਾਣੀ ਦੇ ਅੰਦਰ ਤੇ ਦਸਮ ਪਾਤਸ਼ਾਹ ਸ੍ਰੀ ਦਸਮ ਗ੍ਰੰਥ ਦੇ ਅੰਦਰ ਬੜਾ ਸੁੰਦਰ ਫੁਰਮਾਨ ਕਰਦੇ ਆ, ਤੇ ਭਾਈ ਨੰਦ ਲਾਲ ਜੀ ਆਪਣੀ ਗਜ਼ਲ ਨਾਮੇ ਦੇ ਅੰਦਰ ਬੜਾ ਸੁੰਦਰ ਫੁਰਮਾਨ ਕਰਦੇ ਆ ਕਹਿ ਰਹੇ ਹਨ।

ਜੇ ਕਿਤੇ ਦਿਲ ਸਿਆਣਾ ਬਣ ਜਾਏ, ਦਿਲ ਦਾਨਾ ਬਣ ਜਾਏ, ਹਰ ਜਗ੍ਹਾ ਦੇ ਉੱਪਰ ਰਮਿਆ ਹੋਇਆ ਪਰਮਾਤਮਾ ਨਜ਼ਰ ਆਉਂਦਾ, ਦਿਲ ਅਗਰ ਦਾਨਾ ਬਵਤ ਅੰਦਰ ਕਿਨਾਰ ਸ਼ਿਆਰ ਹਸਤ, ਅੰਦਰ ਰਮਿਆ ਹੋਇਆ ਪਰਮਾਤਮਾ ਨਜ਼ਰ ਆ ਜਾਏਗਾ, ਹਿਰਦੇ ਦੇ ਅੰਦਰ ਬੈਠਿਆ ਪ੍ਰਭੂ ਨਜ਼ਰ ਆ ਜਾਏਗਾ। ਜੇ ਅੱਖਾਂ ਵੇਖਣ ਵਾਲੀਆਂ ਹੋਣ ਤਾਂ ਰੱਬ ਸਭ ਜਗ੍ਹਾ ਦੇ ਅੰਦਰ ਵਿਆਪਕ ਮਾਨ ਨਜ਼ਰ ਆ ਜਾਂਦਾ, ਜਿਵੇਂ ਹਜ਼ੂਰ ਫੁਰਮਾਨ ਕਰਦੇ ਕਹਿੰਦੇ।

ਇਹਨਾਂ ਰੂਪਾਂ ਦੇ ਅੰਦਰ ਰਮਿਆ ਹੋਇਆ ਰੱਬ ਨਜ਼ਰ ਆਉਂਦਾ। ਕਿਤੇ ਸੂਫੀ ਭੇਖ ਦੇ ਅੰਦਰ ਤੁਰਿਆ ਜਾਂਦਾ, ਜੇ ਕਿਸੇ ਨੇ ਵੇਖਣਾ ਤੇ ਵੇਖ ਲੈ। ਕਿਤੇ ਉਹ ਸੰਸਾਰ ਦੇ ਹਰ ਕੋਨੇ ਦੇ ਅੰਦਰ ਵਿਦਵਾਨ ਬਣ ਕੇ ਵਿਚਰਦਾ ਫਿਰਦਾ, ਕਿਤੇ ਕਲਮ ਦਾ ਧਣੀ ਬਣ ਕੇ ਕਲਮ ਕਵਿਤਾਵਾਂ ਰਚਦਾ, ਕਿਤੇ ਮੂਰਖ ਦਾ ਰੂਪ ਲੈ ਕੇ ਸੰਸਾਰ ਦੇ ਅੰਦਰ। ਸਰਬ ਜੋਤ ਤੇਰੀ ਪਸਰ ਰਹੀ, ਜੈ ਜੈ ਦੇਖਾਂ ਤੈ ਤੈ ਨਾ ਰਹੇ। ਹਰ ਇੱਕ

ਦੇ ਨਰਹਰ ਸਾਰਿਆਂ ਨੂੰ ਹਰਾ ਭਰਾ ਕਰਨ ਵਾਲਾ ਪਰਮਾਤਮਾ ਰਮਿਆ ਹੋਇਆ। ਗਰੀਬ ਨਵਾਜ ਪਾਤਸ਼ਾਹ ਨੇ ਬੜਾ ਸੁੰਦਰ ਫੁਰਮਾਨ ਕਰਦਿਆਂ ਕਿਹਾ, ਧੰਨ ਗੁਰੂ ਅਰਜਨ ਦੇਵ ਮਹਾਰਾਜ ਰਾਮ ਕਲੀ ਮਹੱਲਾ ਪੰਜਵਾਂ।

ਦੇ ਤਿਣਕਿਆਂ ਦੇ ਅੰਦਰ ਵੀ, ਪਰਬਤ ਪਹਾੜਾਂ ਦੇ ਅੰਦਰ ਵੀ, ਜਲ ਦੇ ਅੰਦਰ ਵੀ, ਥਲ ਦੇ ਅੰਦਰ ਵੀ, ਹਰ ਇੱਕ ਜਗ੍ਹਾ ਰਮਿਆ। ਸੁਖਮਣੀ ਸਾਹਿਬ ਧੰਨ ਗੁਰੂ ਅਰਜਨ ਦੇਵ ਮਹਾਰਾਜ ਫੁਰਮਾਨ ਕਰਦਿਆਂ ਕਹਿ ਰਹੇ।

ਸਿੰਘ ਮਹਾਰਾਜ ਪਾਤਸ਼ਾਹ ਕਹਿੰਦੇ ਉਹ ਜੀਵਨ ਵਿੱਚ ਜਲ ਵਿੱਚ ਹੈ, ਥਲ ਵਿੱਚ ਉਸਦਾ ਵਾਸਾ ਹੈ। ਜੀਵਨ ਮੈਂ, ਜਲ ਮੈਂ, ਥਲ ਮੈਂ, ਸਭ ਰੂਪਨ ਮੈਂ। ਚੰਦਰਮਾ, ਸੂਰਜ, ਤਾਰਿਆਂ ਦੇ ਅੰਦਰ ਉਸਦਾ ਅਕਸ ਹੈ, ਪਰਛਾਵਾਂ ਹੈ, ਜੋਤ ਹੈ। ਗਰੀਬ ਨਵਾਜ ਪਾਤਸ਼ਾਹ ਫੁਰਮਾਨ ਕਰਦੇ ਕਹਿ ਰਹੇ ਹਨ।

ਰਾਜ ਦੇ ਨਾਮ ਦੇ ਨਾਲ ਲੱਗ ਕੇ ਸਾਰੇ ਸੰਸਾਰ ਨੂੰ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਇੱਕ ਬੜਾ ਸੁੰਦਰ ਸੁਨੇਹਾ ਦਿੱਤਾ, ਮੈਸੇਜ ਦਿੱਤਾ ਹੈ ਸਾਰੇ ਸੰਸਾਰ ਦੇ ਅੰਦਰ ਜਿਹਨੇ ਪਰਮਾਤਮਾ ਨੂੰ ਮਿਲਣਾ, ਕਿਉਂਕਿ ਪ੍ਰਭੂ ਦਾ ਰੂਪ ਸ਼ਬਦ ਹੈ, ਜੋ ਪ੍ਰਭ ਕੋ ਮਿਲਵੋ ਚਾਹੈ ਖੋਜ ਸ਼ਬਦ ਮੈਲੇ। ਸ਼ਬਦ ਦੇ ਅੰਦਰ ਪਰਮਾਤਮਾ ਦਾ ਵਾਸਾ ਹੈ, ਸ਼ਬਦ ਹੀ ਬਲਕਿ ਨਿਰੰਕਾਰ ਹੈ। ਜਿਸ ਨੇ ਨਿਰੰਕਾਰ ਦੇ ਨਾਲ ਬਾਤ ਕਰਨੀ, ਜਿਸ ਨੇ ਨਿਰੰਕਾਰ ਦੇ ਦਰਸ਼ਨ ਕਰਨੇ ਨੇ, ਹਜ਼ੂਰ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਕਹਿੰਦੇ ਜੋ ਪ੍ਰਭ ਕੋ ਮਿਲਵੋ ਚਾਹੈ, ਜਿਹੜਾ ਮਿਲਣਾ ਚਾਹੇ ਉਹ ਸ਼ਬਦ ਦੇ ਅੰਦਰ ਰੱਬ ਨੂੰ ਖੋਜ ਲਵੇ। ਗਰੀਬ ਨਵਾਜ ਪਾਤਸ਼ਾਹ ਜੀ ਦੇ ਇਸ ਸ਼ਬਦ ਨੂੰ ਆਪਾਂ ਹਿਰਦੇ ਦੇ ਅੰਦਰ ਵਸਾਈਏ। ਗਰੀਬ ਨਵਾਜ ਕਿਰਪਾ ਕਰਨ, ਸ਼ਬਦ ਤੇ ਲੜ ਲੱਗ ਕੇ ਸਾਰੇ ਸੰਸਾਰ ਦੇ ਵਿੱਚ ਜੋ 300 ਸਾਲਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗੁਰਿਆਈ ਦਿਵਸ ਮਨਾ ਰਹੇ, ਸ਼ਬਦ ਗੁਰੂ ਭਵ ਸਾਗਰ ਤਰੀ, ਸਾਰੇ ਸੰਸਾਰ ਦੇ ਭਵ ਸਾਗਰ ਦੇ ਵਿੱਚੋਂ ਸ਼ਬਦ ਤੇ ਲੜ ਲੱਗ ਕੇ ਤਰਨਾ ਹੈ ਤੇ ਸ਼ਬਦ ਹਰ ਇੱਕ ਜਗ੍ਹਾ ਤੇ ਰਮੇ ਹੋਏ ਪਰਮਾਤਮਾ ਨੂੰ ਦਰਸਾ ਰਹੇ ਹੈ। ਉਹ ਹਿੰਦੂ ਅੰਦਰ, ਮੁਸਲਮਾਨ ਦੇ ਅੰਦਰ, ਈਸਾਈ ਦੇ ਅੰਦਰ, ਪਾਰਸੀ ਅੰਦਰ, ਉਹ ਸਗਲ ਜੀਵਾਂ ਦੇ ਅੰਦਰ, ਧਰਤੀ ਆਕਾਸ਼ ਦੇ ਅੰਦਰ, ਜ਼ਰੇ ਜ਼ਰੇ ਅੰਦਰ ਵਿਆਪਕ ਮਾਨ ਹੈ। ਭਗਤ ਨਾਮ ਦੇਵ ਨੇ ਬੜਾ ਸੁੰਦਰ ਫਰਮਾਨ ਕਰਦਿਆਂ ਕਿਹਾ, ਫਰਮਾਨ ਕਰਦਿਆਂ ਕਹਿ ਰਹੇ,

0: ਤਾਰੋ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ
0: ਭਗਤ ਜਨਾ ਕੈ ਮਨ ਬਿਸਰਾਮ ਰਹਾਉ
1: ਪ੍ਰਭ ਕੈ ਸਿਮਰਨ ਗਰਬ ਨਾਮ ਵਸੈ
0: ਪ੍ਰਭ ਕੈ ਸਿਮਰਨ ਦੁਖ ਜਮ ਨਸੈ
1: ਪ੍ਰਭ ਕੈ ਸਿਮਰਨ ਕਾਲ ਪਰ ਹਰੇ
0: ਪ੍ਰਭ ਕੈ ਸਿਮਰਨ ਦੁਸ਼ਮਣ ਟਰੇ
1: ਪ੍ਰਭ ਸਿਮਰਤ ਕਛ ਬਿਘਨ ਨ ਲਾਗੈ
0: ਪ੍ਰਭ ਕੈ ਸਿਮਰਨ ਅੰਜਨ ਜਾਗੈ
1: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ
0: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
1: ਪ੍ਰਭ ਕਾ ਸਿਮਰਨ ਸਾਧ ਕੇ ਸੰਗ
0: ਸਰਬ ਨਾਨਕ ਹਰ ਰੰਗ
1: ਪ੍ਰਭ ਕੈ ਸਿਮਰਨ ਰਿਧ ਸਿਧ ਨੌ ਨਿਧ
0: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
1: ਪ੍ਰਭ ਕੈ ਸਿਮਰਨ ਜਪ ਤਪ ਪੂਜਾ
0: ਪ੍ਰਭ ਕੈ ਸਿਮਰਨ ਮਿਰਸੈ ਦੂਜਾ
1: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ
0: ਪ੍ਰਭ ਕੈ ਸਿਮਰਨ ਦਰਗਹਿ ਮਾਨੀ
1: ਪ੍ਰਭ ਕੈ ਸਿਮਰਨ ਹੋਏ

0: ਰਾਸ਼ਟਰਪਤੀ
1: ਜੈ ਮਾਤ ਪਿਤਾ ਸੁਤ ਮੀਤ ਨਾ ਭਾਈ
0: ਮਨ ਮੋਹਾ ਨਾਮ ਤੇਰੇ ਸੰਗ ਸਹਾਇ
1: ਮਹਾ ਭਿਆਨ ਦੂਤ ਜਮਦਲ
0: ਕੇਵਲ ਨਾਮ ਸੰਗ ਤੇਰੇ ਚੱਲੇ
1: ਮੁਸ਼ਕਲ ਹੋਵੇ

0: ਆਖਰ ਬਿਰਖਣਿ ਪਜਾਏ
1: ਕਈ ਕੋਟ ਪਾਉਣ ਪਾਣੀ ਦੇ ਸੰਤਰ
0: ਕਈ ਕੋਟ ਦੇਸ ਪੋ ਮੰਡਲ
1: ਕਈ ਕੋਟ ਸਸੀਰ ਸੂ ਨਖਤਰ
0: ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ
1: ਸਗਲ ਸਮਗਰੀ ਆਪਣੇ ਸੂਤ ਧਾਰ
0: ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰ
1: ਕਈ ਕੋਟ ਰਾਜਸਥਾਨ ਸਾਧਕ
0: ਕਈ ਕੋਟ ਬੀਲ ਪ੍ਰਾਣ ਸਿਮਰਤ ਹਰ ਸਾਸਤ
1: ਕਈ ਕੋਟ ਕੀਏ ਰਤਨ